ਕਿਹਾ ਜਿਹੜਾ ਝੂਠਾ ਸੰਸਾਰ ਹੈ ਇਹਦੇ ਵਿੱਚ ਜੀਵ ਫਸਿਆ ਹੋਇਆ ਇਹ ਕਿੱਦਾਂ ਮਗਰੋਂ ਲੱਥੇ ਕਿੱਦਾਂ ਨਿਵਰਤ ਹੋਵੇ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖੇ ਨਾਲ, ਪਰਮੇਸ਼ਵਰ ਦਾ ਹੁਕਮ ਮੰਨਣਾ। ਪਰਮੇਸ਼ਵਰ ਦਾ ਹੁਕਮ ਕੀ ਹੈ? ਹਰਖ ਸ਼ੋਕ ਦੁੱਖ ਸੁਖ ਉਸ ਦਾ ਨਿੰਦਿਆ ਮਾਨ ਅਪਮਾਨ ਚ ਇਕੋ ਜਿਹਾ ਰਹਿਣਾ। ਹੰਗਤਾ ਮਮਤਾ ਰਾਗ ਦਵੇਸ਼ ਜਨਮ ਮਰਨ ਤੇ ਰਹਿਤ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਹਿਤ ਹੋਣਾ। ਹੁਕਮ ਲਜਾਈ ਚੱਲਣਾ ਨਾਨਕ ਲਿਖਿਆ ਨਾਲ, ਫੇਰ ਪਰਮੇਸ਼ਵਰ ਦੀ ਦਰਗਾਹ ਦੇ ਵਿਚ ਮੈਂ ਤੁਸੀਂ ਸੱਚੇ ਹੋਵੋਗੇ ਜੇ ਪਰਮੇਸ਼ਵਰ ਦਾ ਹੁਕਮ ਮੰਨੋਗੇ। ਪ੍ਰਭ ਕੀ ਆਗਿਆ ਆਤਮਾ ਤਾਵੇ, ਜੀਵਨ ਮੁਕਤ ਸਹੂ ਕਹਾਵੇ, ਤੈਸਾ ਹਰਖ ਤੈਸਾ ਉਸ ਹੋ, ਸਦਾ ਨੰਦ ਤਾਂ ਨਹੀਂ ਵੀ ਹੋ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਬਰ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਬਤਾਏ ਸਾਏ ਯੁਗ ਨਾਨਕ ਉਪਰ ਕਹੀਏ ਜੀਵਨ। ਜਿਹਨੂੰ ਪਾਣਾ ਕਹਿੰਦੇ ਪਾਣਾ ਮੰਨਣਾ, ਜੋ ਕੁਛ ਕਰਨਾ ਸੋ ਕਰ ਰਿਹਾ, ਚਿੱਤ ਸ਼ਾਂਤ ਰੱਖਣਾ, ਪਰਮਾਤਮਾ ਦਾ ਹੁਕਮ ਮੰਨਣਾ ਤੇ ਕਾਮ ਕਰੋ ਲੋ ਮੰਕਾਰ ਤੇ ਰਹਿ ਤੋਣਾ, ਰਜੋ ਸਤੋ ਤਮੋ ਤਿੰਨਾ ਗੁਣਾ ਤੇ ਰਹਿ ਤੋਣਾ, ਮਨ ਨੂੰ ਮਾਰਨਾ। ਸੰਸਾਰ ਦਾ ਅਧਿਆਸ ਛੱਡਣਾ ਹੈਗਾ, ਹੁਣ ਮੈਂ ਦੁਨੀਆਂ ਦੀ ਛੱਡਣੀ ਪਰਮੇਸ਼ਵਰ ਚ ਪਾਉਣੀ ਹੈਗੀ ਹੈ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਵਿਚ ਜਾ ਕੇ ਸੱਚੇ ਹੋਣਗੇ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਮਾਨ, ਪੰਚ ਨੂੰ ਸੰਤਾਂ ਮਹਾਤਮਾ ਦਾ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਜਿਨ੍ਹਾਂ ਨੇ ਸੰਸਾਰ ਚ ਅੰਗਤਾ ਮਮਤਾ ਨਹੀਂ ਛੱਡ ਦਿੱਤੀ, ਪਰਮਾਤਮਾ ਹੀ ਆਪਣਾ ਮੰਨਦੇ ਹੈ, ਜਿਹੜੇ ਨਿਰਲੇਪ ਰਹਿੰਦੇ ਆ ਸੰਗ ਰਹਿੰਦੇ ਆ, ਉਹ ਪਰਮਾਤਮਾ ਦੀ ਦਰਗਾਹ ਵਿਚ ਸੱਚੇ ਹੁੰਦੇ ਆ, ਪ੍ਰਧਾਨ ਹੁੰਦੇ ਆ। ਪੰਚ ਪ੍ਰਧਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਜੇ ਤੁਸੀਂ ਪਰਮਾਤਮਾ ਦੀ ਦਰਗਾਹ ਵਿਚ ਸੱਚੇ ਹੋਣਾ ਚਾਹੁੰਦੇ ਹੋ ਤਾਂ ਪਰਮਾਤਮਾ ਦਾ ਹੁਕਮ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਨੇ ਲਿਖਿਆ ਤੁਸੀਂ ਮੰਨੋ, ਗਮੀ ਵਿਚ ਵੀ ਖੁਸ਼ੀ ਮਨਾਓ। ਜਿੱਦਾਂ ਇੱਕ ਕੋਈ ਨਗਰ ਹੈ, ਉਸ ਨਗਰ ਦੇ ਵਿਚ ਮੈਂ ਕੋਈ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੇ ਭਗਤ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਗਿਆਨਵਾਨ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਉਹਦਾ ਪਰਮੇਸ਼ਰ ਨਾਲ ਪ੍ਰੇਮ ਹੈ, ਜਿਹੜਾ ਕਿਸੇ ਨੂੰ ਉਂਬਣ ਲੱਗ ਜਾਂਦਾ ਹੈਗਾ। ਤੇ ਕੋਈ ਸੰਤ ਮਹਾਤਮਾ ਮਿਲੇ, ਉਹ ਭਗਤ ਹਰ ਵੇਲੇ ਪਰਮੇਸ਼ਰ ਦੇ ਬਚਨ ਕਰਦਾ, ਪਰਮਾਤਮਾ ਦੇ ਬਚਨ ਕਰਦਾ, ਜਿਹੜੇ ਦਰਬਾਰ ਸਾਹਿਬ ਲਿਖੇ ਆ ਗਿਆ। ਤੇ ਪਰਮੇਸ਼ਰ ਬਿਨਾ ਰਹਿ ਨਹੀਂ ਸਕਦਾ, ਮੱਛੀ ਜਨ ਮੰਗਣ ਤੇ ਉਹਦਾ ਪ੍ਰੇਮ ਬਹੁਤ ਜ਼ਿਆਦਾ ਹੈ। ਜੋ ਮੀਨਾ ਬਿਨ ਪਾਣੀ ਉਹ ਤਿੰਨ ਸਾਖਤ ਮਰੇ ਪਿਆਸ ਤੇ ਹਰਬਨ ਮਰੀਏ ਰੇ ਮਨ ਅਜਿਬਰਤਾ ਜਾਵੇ ਸਾਸ, ਉਹਨਾਂ ਦੇ ਨਗਰ ਦੇ ਵਿਚ ਮੈਂ ਕੋਈ ਸੰਤਾਂ ਮਹਾਤਮਾ ਦੀ ਮੰਡਲੀ ਆ ਗਈ, ਪੂਰਨ ਸੰਤ ਮਹਾਤਮਾ ਬੀਤ ਰਾਤ ਅਵਧੂਤ ਹੈ, ਉੱਥੇ ਚੱਲੇ ਗਏ ਦਰਸ਼ਨ ਕਰਨ ਵਾਸਤੇ, ਕੀਰਤਨ ਹੋਵੇ ਕਥਾ ਹੋਵੇ, ਮਹਾਰਾਜ ਦੀਆਂ ਗੱਲਾਂ ਨੂੰ ਕੌਣ ਕਰ ਆਇਆ ਹੀ ਨਾ, ਉੱਥੇ ਕਥਾ ਕੀਰਤਨ ਸੁਣਦਾ ਰਿਹਾ, ਸੰਤਾਂ ਮਹਾਤਮਾ ਦੀ ਸੰਗਤ ਕਰਦਾ ਰਿਹਾ, ਪੰਜ ਸੱਤ ਦਿਨ ਬੀਤ ਗਿਆ, ਘਰ ਨਹੀਂ ਆਇਆ। ਪਤਾ ਨਹੀਂ ਉਹਦੇ ਘਰ ਨੂੰ ਕਿੱਦਾਂ ਅੱਗ ਲੱਗ ਗਈ, ਕਿਸੇ ਨੇ ਲਾਤੀ ਜਾਂ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾਤੀ, ਆਪੇ ਪਾਓ ਆਪੇ ਪਵਨਾ, ਜਾਵੇ ਕਸਮ ਤਾਂ ਰੱਖ ਕੇ ਕਵਨਾ। ਉਹ ਕਹਿੰਦਾ ਨਾਮ ਜਾਂ ਪੱਤਾਂ ਜਦ ਕਿ ਨਾ ਜਾਏ, ਰਾਮ ਨਾਮ ਚਿੱਤ ਰਿਹਾ ਸੁਣਾਏ, ਕਾਂਕੋ ਜਰੇ ਕਾਇ ਹੋਇਆ ਨਟ ਵਟ ਕਹਿਲੇ ਸਾਗ ਭਾਨ ਕੋ ਕਵੀ ਰੱਖਾ ਤੋ ਭਾਕ ਹੋਏਗਾ ਕਸਮ ਤਾਂ ਲਏਗਾ ਰਾਖ। ਪਤਾ ਨਹੀਂ ਕਿਤੇ ਘਰ ਵਿੱਚੋਂ ਕਿਸੇ ਤੇ ਲੱਗ ਕੇ ਆਏ, ਕਿਸੇ ਨੇ ਆ ਕੇ ਦੱਸਿਆ ਉਸ ਭਗਤ ਨੂੰ, ਤੂੰ ਇੱਥੇ ਸੰਤਾਂ ਮਹਾਤਮਾ ਦੀ ਕਥਾ ਵਾਰਤਾ ਸੁਣਦਾ ਹੈਗਾ, ਅੰਤਰ ਪਰਮਾਤਮਾ ਦਾ ਭਜਨ ਕਰਦਾ, ਘਰ ਤੇਰੇ ਅੱਖ ਲੱਗੀ, ਉਹ ਸਾਰਾ ਤੇਰਾ ਘਰ ਜਲ ਗਿਆ, ਇੱਕ ਤੇਰਾ ਲੜਕਾ ਸਾ ਉਹ ਵੀ ਜਲ ਗਿਆ, ਲੜਕੀ ਜਲ ਗਈ, ਬਾਕੀ ਇੱਕ ਲੜਕਾ ਲੜਕੀ ਹਸਪਤਾਲ ਵਿਚ ਹੈਗੇ, ਤੇਰੀ ਇਸਤਰੀ ਦੀ ਲੱਤ ਜਲ ਗਈ ਹੋਈ ਹਸਪਤਾਲ ਆਏ, ਘਰ ਸਾਰਾ ਸਵਾਹ ਹੋ ਗਿਆ, ਜਾ ਕੇ ਤਾਂ ਦੇ। ਉਹ ਆਪਣੇ ਘਰ ਨੂੰ ਆਉਂਦਾ ਹੈ, ਦੇਖਦਾ ਤਾਂ ਇਹ ਗੱਲ ਸੱਚੀ ਹੈਗੀ ਹੈ, ਸਭ ਕੁਛ ਸਵਾਹ ਹੋ ਪਿਆ, ਲੜਕਾ ਤਾਂ ਲੜਕੀ ਜਲ ਗਿਆ ਵਿਚ, ਦੋ ਹਸਪਤਾਲ ਪਏ, ਇਸਤਰੀ ਵੀ ਪਈ ਹੈ, ਸਾਰੀਆਂ ਚੀਜ਼ਾਂ ਜਲ ਗਈਆਂ, ਬਿਸਤਰੇ ਵੀ, ਮੰਜੇ ਵੀ, ਮਕਾਨ ਵੀ। ਉਹ ਜਦਾਂ ਕੋ ਚੁੱਪ ਹੋ ਗਿਆ, ਚੁੱਪ ਹੋ ਕੇ ਕਹਿਣ ਲੱਗਾ ਖੁਸ਼ੀਆਂ ਮਨਾਓ, ਨੱਚਣ ਲੱਗ ਗਿਆ, ਐਸਾ ਸਮਾਂ ਚ ਮੈਨੂੰ ਨਿਤ ਨਹੀਂ ਤੇ ਆਵੇ, ਜਿਹੜਾ ਕੋਈ ਪਾ ਜਾਵੇ ਕਹਿ ਨੱਚੋ ਟੱਪੋ, ਮਠਿਆਈਆਂ ਪਕਾਓ, ਲੱਡੂ ਪਕਾਓ, ਤੇ
खुश होगो, प्रसन्न होगो, नचो टप्पो, ऐसे बात क्या है, तेरा इना नुकसान होया, कहीं फिर दसूंगा, पहले तुम खुशी मनाओ, आप भी नचे टप्पे, ऐसा समाजी सानू नित नित आवे, सारे खुशियां मनाओ। ते उसने भी बड़ी खुशी मनाई। फिर कुछ समय मगरों उसकी स्त्री राजी होके आ गए, बाल भी राजी, कन्या भी राजी होके आ गए, दो तो पहले मर गए, जल गए से मकान भी जल गया। कुछ समय मगरों उन्हों हजारों गुना चीजा मिल गई, अगर नालों ज्यादा चिवारे पै गए, मजबूरी से लग गए, लोगों लग गए, तो मिल गई कैंबर कैंबर हो गए। एक दिन पता नहीं उसे मन के बीच में क्या, फिर सोच पिया, फिर हूं लग गया, पिटन लग गया, लोगों मेरा कुछ नहीं रहा, तुम भी रोवो, जरा आवे तुम भी रोवो, कंधा च सिर मारे, मेरा कख नहीं रहा, मेरा तो कुछ भी नहीं रहा, सब कुछ गया, आलोक भी लोक भी गया, तुम भी रोवो। वो कहते बात क्या है, अगे तेरा सब कुछ जल गया सा, तो तू गमी च खुशी मनाना सा, हूं तेने सब को मिल गया, तू गमी मनाना, कहना रोवो रोवो, मेरा सब कुछ लुटिया गया, लोगों में मारिया गया, बात क्या है। कहना बाद संत महात्मा आ गए, उन्होंने जाके पूछो ब्रह्म ज्ञानी की गए, ब्रह्म ज्ञानी जाने उठे जाके उन्हें संता पगाए, महाराज दसो की सबब है। वो कहते जो भगत है, ज्ञानवान है, हूं तो परमेश्वर दुनिया च चाहिए, बाकी कोई चीज नहीं चाहती है, एक परमात्मा चाहिए, जिस नाम के दसो ही बट राजा। कहत कबीर सुनो तो लो ये राम नाम बन मुक्त न हो, कौन आनके तत्व विचारा बिना भजन नहीं छुटकारा। जेरा संसार तो पार होना चाहता, जन्म मरण कटना चाहता, चुरासे चो निकलना चाहता, हूं तो परमात्मा चाहिए, बाकी कोई चीज नहीं चाहिए। बेबी नानकी कहते मैंने कोई चीज नहीं चाहिए, न बिसरो बलको दी जो वेहो भैन पर कीजो कृपा कीजो। पहला उसके घर में अग लग गई, पता नहीं कितना लग गया, जल गया, तो उसका अद्धा परिवार हस्पताल में गया, अद्धा मर गया। उन्होंने कहीं जाके दसिया संत महात्मा के पास, वो आया, वो सोची पै गया, कहना मेरी बेजती भी चली।

ਖੁਸ਼ੀ ਮਨਾਏ। ਇਹ ਵੱਡੀ ਖੁਸ਼ੀ ਮਨਾਈ, ਤੁਹਾਨੂੰ ਕਹਿੰਦਾ ਨੱਚੋ ਖੁਸ਼ੀ ਹੋਵੋ, ਮੇਰੀ ਪਰਮਾਤਮਾ ਦੇ ਪਾਸੇ ਦੀ ਬਿਰਤੀ ਕਾਇਮ ਹੈ। ਬਾਕੀ ਚੀਜ਼ਾਂ ਨੂੰ ਮੈਨੇ ਕੀ ਕਰਨਾ, ਅਜੇ ਮਲਗਤ ਸਾਰੀਆਂ ਛੱਡਣ, ਨਾ ਕੋਈ ਨਾਲ ਆਉਂਦੀ ਨਾ ਕੋਈ ਜਾਂਦੀ ਹੈ। ਬਿਰਖੀ ਛਾਇਆ ਸਿਉ ਮਿਲਾਵੇ, ਉਹ ਬਿਨ ਸਿਉ ਮਨ ਪਿਸਤ ਆਵੇ, ਜੋ ਦੀ ਸਿਰ ਸਿਉ ਚੱਲਣ ਹਾਰ ਲਾਪਟੀ ਹੋਤੇ ਹਨ, ਬਠਾਊ ਸਿਉ ਜੋ ਲਾਵੇ ਨੇ, ਤਾਂ ਕਿ ਹੱਥ ਨਾ ਵੀ ਨਾ ਲੰਮੋ ਤਾਂ ਨਰਕਾਂ ਚ ਲੈ ਜਾਂਦਾ, ਪਰਮੇਸ਼ਰ ਦਾ ਮੈਂ ਮੁਕਤੀ ਕਰਦਾ। ਖੁਸ਼ ਹੋਇਆ, ਪ੍ਰਸੰਨ ਹੋਇਆ, ਤੁਹਾਨੂੰ ਵੀ ਕਹਿੰਦਾ ਨੱਚੋ ਟੱਪੋ, ਆਪ ਵੀ ਨੱਚਦਾ ਟੱਪਦਾ, ਬਿਰਤੀ ਮੇਰੀ ਕਾਇਮ ਹੈ, ਫਰਕ ਨਹੀਂ ਪਿਆ। ਫਿਰ ਇਸਤਰੀ ਵੀ ਆ ਗਈ, ਬਾਲ ਵੀ ਆ ਗਿਆ, ਰਾਜੀ ਹੋ ਗਿਆ, ਹੋਰ ਪੁੱਤਰ ਵੀ ਹੋ ਗਿਆ, ਘਰ ਵੀ ਹੋ ਗਿਆ, ਹਜ਼ਾਰਾਂ ਗੁਣਾਂ ਧਨ ਵੀ ਮਿਲ ਗਿਆ, ਪੱਕੇ ਵੀ ਮਿਲ ਗਏ, ਸਭ ਕੁਝ ਮਿਲ ਗਿਆ, ਬਾਗ ਦੇ ਵਿੱਚ ਹੋ ਗਿਆ। ਫਿਰ ਪਤਾ ਨਹੀਂ ਕੋਈ ਪਿਛਲਾ ਪਾਪ ਆ ਗਿਆ, ਪਤਾ ਨਹੀਂ ਅੰਨ ਮਹਿਲਾ ਖਾ ਲਿਆ, ਮਹਾਰਾਜ ਵਿੱਚ ਉਤਰਨ ਲੱਗ ਗਿਆ, ਕਹਿੰਦਾ ਲੁੱਟਿਆ ਗਿਆ, ਮਾਰਿਆ ਗਿਆ, ਮੇਰਾ ਕੁਝ ਵੀ ਨਹੀਂ ਰਿਹਾ, ਲੋਕ ਲੋਕ ਖਤਮ ਹੋ ਗਿਆ। ਕਿਉਂ ਨਾਮ ਤੇ ਬਿਨਾਂ ਸਾਰੇ ਕੰਮ ਨਿਕੰਮੇ ਆ, ਵਰਕਾਰ ਤੇਰੇ ਕਿਤੇ ਨਾ ਕੰਮ ਮਿਲੇ, ਸਾਧ ਸੰਗ ਭਾਈ ਹੋਣਾ ਸਕਲ ਪਰਮ ਡਾਲ ਦੇ, ਗੋਬਿੰਦ ਕੋ ਨਾਮ ਲਏ ਅੰਤ ਵਾਰ ਸੰਗਤ ਰਹੇ, ਇਹ ਇੱਕ ਜਾਗਰ। ਇਹ ਸੰਸਾਰ ਕੇ ਵਿੱਚ ਨੂੰ ਜਗਤ ਵਿੱਚ ਦੁਨੀਆਂ ਚ ਮਨੁੱਖਾਂ ਦੇ ਚ ਫਾਇਦਾ ਦੇਣ ਵਾਲੀ ਚੀਜ਼ ਬਿਨਾਂ ਨਾਮ ਤੇ ਕੋਈ ਹੈ ਹੀ ਕੋਈ ਨਹੀਂ ਹੈਗੀ। ਪਰਮੇਸ਼ਰ ਪਾਇਆ, ਸਭ ਕੋ ਪਾਇਆ, ਪਰਮੇਸ਼ਰ ਨੇ ਪਾਇਆ, ਕੁਝ ਨਹੀਂ ਪਾਇਆ, ਬਾਕੀ ਚੀਜ਼ਾਂ ਦੀ ਕੀਮਤ ਸਿਫਤ ਹੈ, ਸਿਫਤ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਰੋਗ ਵਿਸ਼ਾ ਸਦਾ ਕੁਆਰੀ, ਮਾਰਿਆ ਗਿਆ ਲੋਕੋਂ, ਲੁੱਟਿਆ ਗਿਆ, ਮੇਰਾ ਕੁਝ ਨਹੀਂ ਰਿਹਾ। ਬਿਰਤੀ ਪਰਮਾਤਮਾ ਦੇ ਪਾਸੇ ਨਹੀਂ ਲੱਗਦੀ, ਕੋਈ ਪਹਿਲੇ ਪਾਪ ਆ ਗਏ ਜਾਂ ਕੋਈ ਪੈਰੀ ਮਹਿਲਾ ਖਾ ਲਿਆ, ਕਬੀਰ ਸਾਹਿਬ ਮੰਗਣ ਤੇ ਇਹਦਾ ਚੇਤਨ ਨਹੀਂ ਲੱਗਦਾ। ਭਗਤਾਂ ਨੂੰ ਤਾਂ ਪਰਮੇਸ਼ਰ ਚਾਹੀਦਾ, ਭਗਤਾਂ ਨੂੰ ਤਾਂ ਪਰਮਾਤਮਾ ਚਾਹੀਦਾ। ਹੁਣ ਤਲੋ ਮੱਛੀ ਲੱਗੇ, ਉਹ ਮੱਛੀ ਜਲ ਮੰਗੋ, ਗਊ ਬੱਚੇ ਮੰਗੋ, ਜਿੰਨਾ ਚਿਰ ਚੇਤਨ ਨਾ ਲੱਗੇ ਰੋਂਦੇ ਪਿੱਟਦੇ ਰਹਿਣਾ, ਮਿੰਨਤਾਂ ਕਰਦੇ ਰਹਿਣਾ ਹੈਗਾ। ਕਿਉਂਕਿ ਜੇ ਗਡਵੰਕਾ ਪਾਈ ਦੋਵਦ ਕੋਟਰ ਤੇਵਦ ਖਾਈ, ਪੰਜ ਪਚੀਸ ਮੋਹ ਮਧਮਤ ਆਟੀ ਪਰਮਾ ਨੂੰ ਆਇਆ, ਜਨ ਗਰੀਬ ਕੋ ਜ਼ੋਰ ਨ ਪਹੁੰਚੇ, ਕਾਂ ਕਰੋ ਰਗਰਾਇਆ, ਕਾਮ ਕੁਵਾਰੀ ਦੁੱਖ ਸੁਖ ਦਰਵਾਨੀ, ਪਾਪ ਫੋਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬਟ ਦੁੰਦਰ, ਮਨਵਾਸੀ ਰਾਜਾ, ਸਵਾਦ ਸੁਨਾ ਟੋਪ ਮਮਤਾ ਕੋ, ਕੋਧ ਕੁਮਾਨ ਚ ਡਾਈ ਤਿਸ਼ਨਾ ਤੀਰ ਹੈ ਕੱਟੀ, ਇਉਂ ਗੜ ਲਿਆ ਜਾਏ। ਮਹਾਰਾਜ ਕਬੀਰ ਸਾਹਿਬ ਕਹਿੰਦੇ ਮੇਰਾ ਮਨ ਪਰਮੇਸ਼ਰ ਦੇ ਪਾਸੇ ਨਹੀਂ ਲੱਗਦਾ, ਮਨ ਜਿੱਥੇ ਅੜ ਜਾਂਦਾ ਹੈਗਾ, ਮੁੰਡਾ ਰੋਟੀ ਨਹੀਂ ਖਾਂਦਾ, ਜੰਗਲ ਵਿੱਚ ਜਾ ਕੇ ਬੇਨਤੀਆਂ ਕਰਦਾ ਹੈਗਾ, ਮੈਂ ਘਰ ਨਹੀਂ ਜਾਣਾ, ਖਾਣਾ ਪੀਣਾ ਕੁਝ ਨਹੀਂ ਹੈਗਾ, ਇਹੋ ਤਾਂ ਵਸਤੂ ਸੰਸਾਰ ਕੇ ਵਿੱਚ ਮੈਂ ਪਾਣੀ ਵਾਲੀ ਹੈ। ਅੰਤਰਯਾਮੀ ਪਰਮਾਤਮਾ ਨੂੰ ਦਇਆ ਆਈ, ਮਹਾਰਾਜ ਨੇ ਕਿਹਾ ਕਬੀਰ ਤੈਨੂੰ ਦੱਸਾਂ ਤੇਰਾ ਚਿੱਤ ਕਿੱਦਾਂ ਪਰਮੇਸ਼ਰ ਦੇ ਪਾਸੇ ਲੱਗੇਗਾ। ਪ੍ਰੇਮ ਪਲੀਤਾ ਸੁਰਤੋ ਆਈ, ਗੋਲਾ ਗਿਆਨ ਚਲਾਇਆ, ਬ੍ਰਹਮ ਵਗਨ ਸਹਿਜੇ ਪਰ ਜਾਲੇ ਏਕਾ ਚੋਟ ਸਜਾਇਆ, ਸਤਸੰਗ ਤੋਖਲਾ ਲੜਨ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗਤ ਗੁਰ ਕੀ ਕਿਰਪਾ ਤੇ ਪਕੜਿਓ ਗਾਠ ਕੋ ਰਾਜਾ, ਭਾਗਵਤ ਸਾਗਰ ਸਿਮਨ ਕੀ ਕਟੀ ਕਾਲ ਪਰ ਪਾਸੀ, ਦਾਸ ਕਬੀਰ ਛੜੀ ਨੂੰ ਪਧਾਰਿਓ ਆਪਣੀ ਜੁਗਤੀ ਦਾ ਦਿੱਤੇ। ਇਸ ਤਰ੍ਹਾਂ ਉਹ ਵੀ ਭਗਤ ਨੂੰ ਵੀ ਜੁਗਤੀ ਦਾ ਦਿੱਤੇ, ਮਨ ਨੂੰ ਪਰਮਾਤਮਾ ਦੇ ਪਾਸੇ ਲੈਣਾ ਨੇ ਜੁਗਤੇ ਗਏ ਆ। ਮਹਾਰਾਜ ਨੂੰ ਜੱਪੀ ਜਾਓ, ਜੱਪੀ ਜਾਓ, ਜੱਪੀ ਜਾਓ, ਜੱਪੀ ਜਾਓ, ਹਟੋ ਹੀ ਨਾ। ਮਹਾਰਾਜ ਦਾ ਪਾਠ ਸੁਣੀ ਜਾਓ, ਸੁਣੀ ਜਾਓ, ਸੁਣੀ ਜਾਓ, ਹਟੋ ਹੀ ਨਾ। ਕੀਰਤਨ ਸੁਣੀ ਜਾਓ, ਸੁਣੀ ਜਾਓ, ਕਦੇ ਨਾ ਕਦੇ ਮਨ ਲੱਗ ਜਾ ਸੀ। ਕੇਸੋ ਕੇਸੋ ਕੂਕੀਏ ਨਾ ਸੋਈਏ, ਅਸਾਰ ਰਾਤ ਦਿਵਸ ਕੇ ਕੂਕ ਕੂਕ ਨੇ ਤੁਹਾਨੂੰ ਦੱਸਣੇ ਭੁਗਾ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਗੋਰਖ ਤੇ ਸਿੱਧਾ ਨੇ ਸਹੀ ਕਿਹਾ ਕਿ ਸੱਚਿਆ ਨਾ ਹੋਈਏ, ਅਸੀਂ ਮਹਾਰਾਜ ਦੀ ਦਰਗਾਹ ਕਿਵੇਂ ਸੱਚੇ ਹੋਈਏ। ਮਹਾਰਾਜ ਕਹਿੰਦੇ ਕੂਰੋਂ ਟੁੱਟੇ ਪਾਲ, ਝੂਠਾ ਸੰਸਾਰ ਮਗਰੋਂ ਲਾਓ। ਕਿਉਂ ਕੂਰੋਂ ਟੁੱਟੇ ਪਾਲ, ਝੂਠਾ ਸੰਸਾਰ ਮਗਰੋਂ ਕਿੱਦਾਂ ਕਿਵੇਂ ਲੱਥੇ? ਹੁਕਮ ਜਾਏ ਚੱਲਣਾ, ਨਾ ਨਿਕਲੀ ਖੇ, ਨਾ ਉਸ ਭਗਤ ਮੰਗੋ, ਉਸ ਭਗਤ ਮੰਗੋ। ਉਹਨੂੰ ਤਾਂ ਕੇਵਲ ਪਰਮਾਤਮਾ ਚਾਹੀਏ, ਕੇਵਲ ਸੰਸਾਰ ਚੋਂ ਨਿਕਲਣਾ ਚਾਹੀਏ, ਕੇਵਲ ਮੁਕਤੀ ਚਾਹੀਏ, ਬਾਕੀ ਦੁਨੀਆਂ ਦੀ ਕੋਈ ਚੀਜ਼ ਨਹੀਂ ਚਾਹੀਦੀ। ਕਬੀਰ ਸਾਹਿਬ ਕਹਿੰਦਾ ਪਰਮੇਸ਼ਰ ਨੂੰ ਤੇਰੇ ਦਰਬਾਰ ਚ ਲੱਖਾਂ ਹੀ ਬ੍ਰਹਮਾ, ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਸ਼ਿਵਜੀ, ਪਤਾ ਨਹੀਂ ਕਿੰਨੇ ਹੈ। ਜੋ ਜਾਚੋ ਤੋ ਕੇਵਲ ਨਾ ਮੈਨੂੰ ਤਾਂ ਕੋਈ ਆਪਣਾ ਨਾਮ ਦੇ, ਕਹੋ ਨਾਨਕ ਤੱਤ ਵਿਚਾਰ ਬਿਨਾਂ ਭਜਨ ਨਹੀਂ ਛੁਟਕਾਰਾ। ਜੇ ਤੁਸੀਂ ਉਸ ਭਗਤ ਮੰਗਲ ਗਮੀ ਵਿੱਚ ਵੀ ਖੁਸ਼ੀ ਮਨਾਓਗੇ, ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਤੁਸੀਂ ਮਹਾਰਾਜ ਦੀ ਦਰਗਾਹ ਵਿੱਚ ਸਚਿਆਰਾ ਹੋ ਜਾਓਗੇ, ਇਹ ਸੰਸਾਰ ਮਗਰੋਂ ਲੈ ਜਾਊਗਾ, ਤੁਸੀਂ ਮੁਕਤ ਹੋ ਜਾਓਗੇ। ਇੱਕ ਸੇਖ ਹੈ, ਹਰ ਵੇਲੇ ਸੰਤਾਂ ਮਹਾਤਮਾ ਦੀ ਸੰਗਤ ਕਰਦਾ, ਹੱਟੀ ਕਰਦਾ ਹੈ, ਪਰ ਸੰਤਾਂ ਮਹਾਤਮਾ ਦੀ ਸੰਗਤ ਕਰਦਾ, ਕਦੇ ਪਾਠ ਕਰਦਾ, ਕਦੇ ਸੁਖਮਨੀ ਸਾਹਿਬ, ਕਦੇ ਜਪਜੀ ਸਾਹਿਬ, ਕਦੇ ਰਹਿਰਾਸ, ਕਦੇ ਗੁਰਗ੍ਰੰਥ। ਸੰਤ ਮਹਾਤਮਾ ਆਉਂਦੇ ਤਾਂ ਉਹਨਾਂ ਨੂੰ ਪਰਮੇਸ਼ਰ ਦੀਆਂ ਗੱਲਾਂ ਕਰਦਾ ਹੈਗਾ, ਉਹਦਾ ਵੀ ਮਨ ਇੱਦਾਂ ਦਾ ਹੈਗਾ। ਹਰ ਇੱਕ ਸ਼ੋਕ ਜਾਣ ਕੇ ਨਹੀਂ ਪੈਰੇ ਮੀ ਸਮਾਨ, ਕਹੋ ਨਾਨਕ ਸੁਣ ਰਹੇ ਉਹਨਾਂ ਮੁਕੇ ਤਾਏ ਧਿਆਨ, ਪੈ ਕਾਂ ਕੋ ਦੇ ਤਨਾ ਨੈ ਪੈਮਾਨ ਧਿਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਏ ਬਖਾਨ। ਉਹਦਾ ਮਨ ਵੀ ਇੱਦਾਂ ਦਾ ਹੀ ਹੈਗਾ। ਇੱਕ ਵਾਰ ਉਹ ਸੇਠ ਲੱਖਾਂ ਹੀ ਕਰੋੜਾਂ ਰੁਪਈਆਂ ਦਾ ਮਾਲਕ ਹੈ, ਸੰਤਾਂ ਮਹਾਤਮਾ ਨੇ ਵਚਨ ਕਰਦਾ ਪਰਮੇਸ਼ਰ ਦੇ ਪਾਸੇ ਦੇ, ਮਹਾਰਾਜ ਦੇ ਪਾਸੇ ਦੇ ਵਚਨ ਕਰਦਾ ਹੈਗਾ, ਤੇ ਉਹਦੀ ਬੋਲੀ ਆਈ ਕਹਿੰਦੀ ਸੇਠ

ये था 9 लाख का हार, तो इसने अपने स्त्री वास्ते बनाया था ना, चोरी हो गया। अच्छा सोची पै गया, अच्छा प्रयान हो गया दासी जा, फिर संत महात्मा ने बचन ला पाया करना, फिर कुछ नहीं हो, फिर संत महात्मा ने बचन परमेश्वर के पास करता रहा। तो कई चिर हो गया, तो फिर गोली आई, सेठ 9 लाख हार मिल गया। फिर जरा सोची पै गया, फिर कहते अच्छा दासी जा कल्याण, फिर संत महात्मा ने वचन कर लिया। संत महा कहने बात क्या है, गोली ने आके थानू आख्या सी 9 लाख हार गुम हो गया, तुसी कोई हद कचो नहीं किया, गए भी नहीं, सानू छड़ के परमात्मा दी गल्लां कर दे रहे हैं, जरा कचो पपीते हैं। फिर हूं गोली ने आके आख्या सेठ साहब 9 लाख हार मिल गया, तुम जरा चुप हो, फिर लापा गल्लां कर, तुसी शादी कमी ते फिक्र क्यों नहीं किया है, समय क्यों रहे। महाराज जी कहने हुक्म जाए चंदना ना निकल गया, महाराज की दरगाह भी सच्चे ताही होवंग, असी परमेश्वर की दरगाह भी ताही सच्चे होवंग, इस संसार मगरों ताही लथे, असी जीव ते ब्रह्म ताही बनांगे, अगे ब्रह्म ते जीव बने जे महाराज का हुक्म नहीं। हरक शोक दुख सुख उस ते निंदा मान उपमान के बीच में एक हो जाए रहिए, हंगता ममता राग द्वेष ते रहत हो जाइए। ब्रह्म ज्ञानी सदन ले जैसे जल में कमल ले, ब्रह्म ज्ञानी सदन रोग जैसे सूर सर को सो, दसवें महाराज उचित पीर बने हुए थे, कुदरती केशव दास पंटो जेदर आनंदपुर साहब का सब कुदरती कित अपना कथा वार्ता करता करता आ गया। महाराज के दर्शन करके महाराज ने पछाण लिया, ये तो वही आनंदपुर वाले गुरु है, ये हालत कैसे साहबजादे किते, पंजे प्यारे किते, माता किते, पिता किते, आनंदपुर साहब की समगरी किते, नीला किते, प्रसादी हाथी किते, रोन लग गया दिशा वे के बेस कैसा बना है। महाराज ने कहा पंडित जी इतने लकीर कड्डो धरती थे, हम लकीर कड़िया मटेरे मटेती, तेन लकीर कड़ने की कोई खुशी हुई है कि नहीं, मटेरे क्यों भी नहीं, सानू संसार है, इदा ही सानू संसार है, हर शोक जान के नहीं बैरी में समान, कौन नानक सुन रहे मन मुक्ता है तो जान, उस पर निंदे ना जे कंचन लो समान, कौन नानक सुन रहे मन मुक्ता है तो जान। कि सचार होइए कूदन टुटे पाल, झूठा संसार मगरों किदा लथे, क्यों कूदन टुटे पाल किदा लथे, हुक्म जाए चलना नानक लिखिया नाल, तेरा किया मीठा लाके नाम पदार्थ नानक मांगे, तेरा किया मीठा इको जाए रहे है। मासी वाले दिशाओं बच्च भी शब्द पढ़ते रहे, मित्र प्यारे हाल मुरीदा का कहना, तुरप नरोक जाइया नाक निवासा रहना, सूर्य सुराही कंजर प्याला पिंग कसाइया का सहरा जागते, सानू सत्र चंगा पाठ वो सानू सब कुछ सिखाते, इदा के रहो तो गुरु नानक साहब का बचन मनिया होगा, मनिया जाऊगा, हुक्म जाए चलना नानक लिखा नाल, इदा रहो। नवे महाराज पिंजरिया च है, बह नहीं सकते, सो नहीं सकते, सह लेंदे तो कीले है अनपाणी ने, वो शब्द पढ़ते हैं, जो उन्होंने दुख में दुख में माने, सुख सने पहले जाके कंचन माटी माने, नैन ने उसका जाके लो मोह माना, हर एक सोग ते रहे न्यागो ना है मान, ताही माता महाराज की दरगाह के बीच में सच्चे होवांगे, ये सब हुक्म मनांगे, ताही ये संसार मगन लथेगा, ये काम करो लो मोह का ईर्खा के जीते असी रहत होवांगे, मन में जितांगे, मन मर जाए तो फिर असी मुक्त होवांगे, जीवित मरे मरे पूंजी भी ऐसे सुन समाया। इधर पंजे महाराज चंद अपने मिया मेर निया मेर सानू अमृतसर रेशम के गदेले जेड़े से इतने तीन तवियां रेशम के गदेले जापते एको जापते दोनों उथे सिख चौर करते सन इतने रेतों पे सानू दोनों एको ही वह भी सुपना यह भी सुपना वह भी झूठा यह भी सुपना है हुक्म जाए चलना नानक लिखे नाल ना अग नू ठंडी कर दे महाराज ना अकाल पुरख नू कहंदे साडे वास्ते सहायता कर ना अपनी शक्ति विखाउंदे जिहड़े दुश्मन है उन्हां नाल क्रोध नहीं करते है उन्हां दा ही भला सोचते है उन्हां दा ही भला सोचते है सबर ते शुक्र यह गुरु नानक साहब महाराज की पंक्ति हैगी हुक्म जाए चलना नानक लिखिया नाल जो तुद भावे साई भली कर तू सदा सलामत निरंकार जो कुछ करना सो कर नवे महाराज भी माता नानक ने चिट्ठी लिखते हैं अंत वेले चिंता तंकी कीजिए जो अनुमानी हो मार्ग संसार को नानक फिर निकल चिंता नहीं करनी चाहिए अकाल पुरख जो को कर रहा चंगा ही कर रहा है उसके विच दखल नहीं देना चाहिए जो कुछ करना सौखा है
ਚਿੰਤਾ ਨਹੀਂ ਕਰਨੀ ਚਾਹੀਦੀ। ਚਿੰਤਾ ਤਾਂ ਕਿ ਕੀਜੀਏ ਜੋ ਅਨਮੋਨੀ ਹੋਏ ਮਾਰਗ ਸੰਸਾਰ ਕੋ ਨਾਨਕ ਤਿਰਨੇ ਗਏ। ਚਿੰਤਾ ਕਰੋਗੇ ਤੁਹਾਨੂੰ ਪਰਮੇਸ਼ਰ ਭੁੱਲ ਜਾਏਗਾ। ਦੁੱਖਾਂ ਸੁੱਖਾਂ ਵਿੱਚ ਇੱਕੋ ਜਿਹਾ ਨਾ ਰਹੋਗੇ ਤਾਂ ਪਰਮਾਤਮਾ ਭੁੱਲ ਜਾਏਗਾ। ਮਤਲਬ ਤਾਂ ਪਰਮਾਤਮਾ ਨੂੰ ਚੇਤੇ ਕਰਨੇ ਦੇ ਫਾਰਮੂਲੇ ਮਹਾਰਾਜ ਦੱਸਦੇ ਆ ਕਿ ਮਹਾਰਾਜ ਜਿੱਦਾਂ ਚੇਤਾ ਰਹੇ ਉਹ ਅਸੀਂ ਕੰਮ ਕਰਨਾ ਹੈਗਾ। ਅਸੀਂ ਉਹ ਕੰਮ ਕਰਨਾ ਜਿਸ ਕਰਕੇ ਸਾਨੂੰ ਅਸੀਂ ਪਰਮੇਸ਼ਰ ਤੇ ਦੂਰ ਨਾ ਚਲੀ ਜਾਈਏ। ਬਾਬਾ ਜੀ ਪਰਮੇਸ਼ਰ ਦੇ ਨਜ਼ਦੀਕ ਜਾਈਏ ਵਾਲੇ ਮਰਦਾਨੇ ਮੰਗੋ। ਇੱਕ ਦੋ ਮੰਤਰ ਇੱਕ ਦੋ ਬਾਠ ਹਮਕੋ ਸਾਥ ਗਨਕੋ ਖਾਟ, ਇਹਦਾ ਮਤਲਬ ਇਹ ਹੋਈ ਹੈ ਉਹ ਕੰਮ ਕਰਨਾ ਜਿਹਦੇ ਕਰਕੇ ਸਾਡਾ ਪ੍ਰੇਮ ਪਰਮਾਤਮਾ ਦੇ ਪਾਸੇ ਵਧੇ। ਉਹ ਕੰਮ ਨਹੀਂ ਕਰਨਾ ਜਿਸ ਕਰਕੇ ਅਸੀਂ ਦੂਰ ਚਲੇ ਜਾਈਏ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮੁੱਲ ਕੇਤੀ ਛੁੱਟੀ ਨਾਲ। ਇਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਕਹਿੰਦੇ ਹੈ, ਜਿੱਦਾਂ ਉਹ ਸੇਠ ਨੂੰ ਫਿਰ ਸੰਤਾ ਮਹਾਤਮਾ ਨੇ ਪੁੱਛਿਆ ਤੂੰ ਹਰ ਸ਼ੋਭ ਨਹੀਂ ਕੀਤਾ, ਕਹਿੰਦਾ ਆਪਦੀ ਕਿਰਪਾ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਪੰਕਤੀ ਜਿਹੜੀ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ ਅਰਕਸ਼ੋਭ ਨਹੀਂ ਮੈਨੂੰ ਆਇਆ ਹੈਗਾ। ਜਿਸ ਵੇਲੇ ਨੌਲਾ ਖਾਰ ਚਲਿਆ ਗਿਆ ਮੈਨੂੰ ਗੁਮੀ ਨਹੀਂ ਆਈ ਆਏ, ਮਿਲ ਗਿਆ ਖੁਸ਼ੀ ਨਹੀਂ ਹੋਈ ਆਏ। ਮੁਕਤ ਇਹ ਨੇਸ਼ਾ ਹੋਵੇ ਤਾਂ ਪੁਰਸ਼ ਮੁਕਤ ਹੁੰਦਾ। ਇਹ ਨੇਸ਼ਾ ਹੋਵੇ ਸਮ ਦ੍ਰਿਸ਼ਟੀ ਹੋਵੇ, ਇੱਕੋ ਜਿਹੀ ਦ੍ਰਿਸ਼ਟੀ ਹੋਵੇ। ਤੈਸਾ ਸਬਦਨ ਤੈਸੀ ਸਮਾਟੀ, ਤੈਸਾ ਅਮਰ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੁਗਲ ਤਾਏ ਸਾਈ ਜੁਗ ਨਾਨਕ ਪ੍ਰੋਪੁਰ ਕਹੀਏ ਜੀਵ ਮੁਟ। ਸ੍ਰੀ ਰਾਮ ਚੰਦਰ ਲਕਸ਼ਮਣ ਸੀਤਾ ਕੋ ਬਨਵਾਸ ਹੋ ਗਿਆ, ਹੁਕਮ ਹੋ ਗਿਆ ਬਨਵਾਸ ਦਾ। ਇਹ ਤਿੰਨੇ ਵੱਖਰੇ ਇੱਕ ਕੋਠੇ ਚ ਇਕੱਠੇ ਹੋਏ ਸਲਾਹ ਕਰਦੇ ਨਿਕਲਣ ਦੇ। ਸ੍ਰੀ ਰਾਮ ਚੰਦਰ ਜੀ ਲਕਸ਼ਮਣ ਨੂੰ ਕਹਿਣ ਲੱਗੇ ਤੁਸੀਂ ਤੁਹਾਨੂੰ ਤਾਂ ਬਨਵਾਸ ਨਹੀਂ ਹੋਇਆ ਮੈਨੂੰ ਹੋਇਆ, ਨਾ ਸੀਤਾ ਨੂੰ ਹੋਇਆ ਮੈਨੂੰ ਬਨਵਾਸ ਹੋਇਆ, ਤੁਸੀਂ ਵੀ ਨਾਲ ਚੱਲੇ ਚੱਲੇ, ਤੁਸੀਂ ਸਾਡੇ ਆਖੇ ਨਹੀਂ ਲੱਗੇ ਆਏ, ਪਰ ਇੱਕ ਗੱਲ ਕਰਨੀ ਹੈ ਇੱਥੋਂ ਨਾਲ ਕੋਈ ਚੀਜ਼ ਨਹੀਂ ਲਿਜਾਣੀ ਹੈ। ਮਾਲਕ ਪਰਤ ਹੈ, ਮਾਸਟਰ ਵੀ ਲਾ ਰਹੇ ਨੇ, ਜਿਹੜੇ ਨਾਨਕੀ ਦੇ ਪ੍ਰੇਤਿਆਂ ਦੇ ਮਾਸਟਰ ਉਹ ਲੈਣੇ, ਇੱਕ ਇੱਕ ਧੋਤੀ ਲੈਣੀ ਹੈ, ਸਿਰ ਦੀਆਂ ਜੱਟਾਂ ਭੂਤੀ ਲਾ ਲੈਣੀ ਹੈ, ਜੁੱਤੀ ਨਹੀਂ ਪਾਉਣੀ, ਸਾਰਿਆਂ ਦਾ ਮਾਲਕ ਪਰਤ ਹੈ, ਨੰਗੀ ਪੈਰੀ ਜਾਣਾ ਹੈਗਾ, ਨਾਲ ਕੋਈ ਚੀਜ਼ ਨਹੀਂ ਰੱਖਣੀ, ਨਾ ਲਾਲ ਨਾ ਮੋਤੀ ਨਾ ਹੀਰੇ ਨਾ ਚੰਗਾ ਵਸਤਰ, ਤੇ ਸਿਰ ਦੀਆਂ ਜੱਟਾਂ ਬਣ ਲੈਣ, ਸਾਧੂ ਭੇਤ ਵਿੱਚ ਆਉਣਾ ਹੈਗਾ। ਮੰਨ ਗਿਆ ਲਕਸ਼ਮੀ ਜੀ ਤੇ ਸੀਤਾ ਜੀ, ਸ਼੍ਰੀ ਰਾਮ ਚੰਦਰ ਵੀ ਉਹਨੇ ਇੱਕ ਇੱਕ ਧੋਤੀ ਲਾ ਲਏ, ਸਾਰੀਆਂ ਚੀਜ਼ਾਂ ਪਾਸ ਕੋਈ ਚੀਜ਼ ਜਿਹੜਾ ਨਿਕਲਿਆ ਉਹਨਾਂ ਦੇ ਚਿਹਰੇ ਚ, ਉਹਨਾਂ ਦੇ ਚਿਹਰੇ ਵਿੱਚ ਪਰਮਾਤਮਾ ਦਾ ਨਾਮ ਸਮ ਹੈ, ਹਰਕ ਨਹੀਂ ਸ਼ੋਕ ਨਹੀਂ ਦੁੱਖ ਨਹੀਂ ਸੁੱਖ ਨਹੀਂ। ਮਹਾਰਾਜ ਕਹਿੰਦੇ ਹੁਕਮ ਲਿਜਾਣ ਚੱਲਣਾ ਨਾਨਕ ਲਿਖਿਆ ਨਾ। ਇਹ ਤਾਂ ਹੀ ਤਾਂ ਸੰਸਾਰ ਮਗਰੋਂ ਲੱਥੇ ਦਾ ਕਿ ਸਚਾਰਾ ਹੋਏ, ਤਾਂ ਹੀ ਪਰਮਾਤਮਾ ਦੇ ਦਰਗਾਹ ਵਿੱਚ ਸੱਚੇ ਹੋਵਾਂਗੇ। ਕਿਉਂ ਕਦੋਂ ਟੁੱਟੇ ਪਾਲੇ ਸੰਸਾਰ ਮਗਰੋਂ ਕਿਵੇਂ ਲੱਥੇਗਾ, ਹੁਕਮ ਲਜਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਮਹਾਰਾਜ ਦਾ ਹੁਕਮ ਮੰਨਾਂਗੇ ਹਰਕ ਨਹੀਂ ਸ਼ੋਕ ਨਹੀਂ। ਫਿਰ ਤੁਰੇ ਜਾਂਦੇ ਆ, ਮੋਹਰੇ ਸ੍ਰੀ ਰਾਮ ਚੰਦਰ ਜੀ ਹੈ, ਪਿੱਛੇ ਸੀਤਾ ਜੀ, ਪਿੱਛੇ ਲਕਸ਼ਮਣ ਜੀ। ਸੀਤਾ ਜੀ ਤਾਂ ਰਾਮ ਚੰਦਰ ਦੇ ਪੈਰਾਂ ਤੇ ਆਪਣਾ ਪੈਰ ਨਹੀਂ ਰੱਖਦੇ, ਲਕਸ਼ਮਣ ਨਾ ਸੀਤਾ ਦੇ ਪੈਰਾਂ ਤੇ ਪੈਰ ਰੱਖਦਾ ਨਾ ਰਾਮ ਚੰਦਰ ਦੇ ਪੈਰਾਂ ਤੇ ਪੈਰ, ਸ੍ਰੀ ਰਾਮ ਚੰਦਰ ਦੇ ਕੰਡਾ ਚੁੱਪ ਗਿਆ। ਸੀਤਾ ਜੀ ਕੰਡਾ ਕੱਢਣ ਲੱਗੇ, ਲਕਸ਼ਮਣ ਜੀ ਤਾਂ ਕ੍ਰੋਧ ਆ ਗਿਆ, ਕਹਿੰਦਾ ਮਹਾਰਾਜ ਨਾਲੇ ਤੁਸੀਂ ਮੇਰੇ ਗੁਰੂ ਨਾਲੇ ਇਸ਼ਟ ਦੇ, ਤੁਹਾਨੂੰ ਬਨਵਾਸ ਵੀ ਦਿੱਤਾ ਨਜਾਇਜ਼, ਪਰਥ ਨੂੰ ਰਾਜ ਦਿੱਤਾ ਨਜਾਇਜ਼, ਮੈਂ ਦਸ਼ਰਥ ਨੂੰ ਮਾਰਾਂਗਾ, ਦਸ਼ਰਥ ਨੂੰ ਮਾਰਾਂਗਾ, ਮੈਂ ਕਈ ਨੂੰ ਵੀ ਮਾਰਾਂਗਾ, ਉਹਨਾਂ ਦੇ ਵਿਰੋਧ ਨੂੰ ਮਾਰਾਂਗਾ ਮੈਂ ਸ਼ੇਸ਼ ਨਾਗ ਦਾ, ਮੈਂ ਤੁਹਾਨੂੰ ਨੰਗੀ ਪੈਰੀ ਜੰਗਲ ਕਦੇ ਜਿਵੇਂ ਮਾਰਾਂ ਨਹੀਂ ਵੇਖ ਸਕਦਾ, ਨਜਾਇਜ਼ ਹੀ ਬਨਵਾਸ ਹੈ, ਨਜਾਇਜ਼ ਹੀ ਪਰਥ ਨੂੰ ਰਾਜ ਹੈ। ਰੋਵੇ ਸ਼੍ਰੀ ਰਾਮ ਚੰਦਰ ਕਹਿਣ ਲੱਗੇ ਲਕਸ਼ਮਣ ਪਾਠ ਤੇਰੀ ਠੀਕ ਹੈ, ਇਹ ਮਨੁੱਖਾਂ ਤੇ ਕਿਸ ਵਾਸਤੇ ਮਿਲਿਆ, ਮਾਨਸ ਜਾਨੋ ਸਾਨੂੰ ਰਾਜ ਕਰਨ ਵਾਸਤੇ ਮਿਲਿਆ, ਕਿਸ ਵਾਸਤੇ ਸਾਨੂੰ ਮਨੁੱਖਾਂ ਪੁੱਤਾਂ ਦੀ ਪਾਲਣਾ ਕਰਨ ਵਾਸਤੇ ਮਿਲਿਆ, ਪੱਕੇ ਪਾਉਣ ਵਾਸਤੇ, ਧਨ ਜਮ੍ਹਾਂ ਕਰਨ ਵਾਸਤੇ, ਕਰੋੜ ਲੋਭ ਕਰਨ ਵਾਸਤੇ ਸਾਨੂੰ ਮਨੁੱਖਾਂ ਦੇ ਮਿਲੀ, ਕਿਸ ਵਾਸਤੇ ਮਿਲੀ ਹੈ। ਪੰਜਵੀਂ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਵਧੀਆ ਗੋਰ ਨੂੰ ਮਿਲਣ ਕੇ ਤੇਰੀ ਵਧੀਆ, ਜਿਸ ਵਕਤ ਕੋ ਲਗੇ ਤੂੰ ਆਇਆ ਰਾਮ ਨਾਮ ਸੰਤਾਂ ਨੂੰ ਕਪਾਇਆ, ਜੰਗਲਾਂ ਵਿੱਚ ਜਾਵਾਂਗੇ ਸੰਤਾਂ ਮਹਾਤਮਾ ਦੇ ਦਰਸ਼ਨ ਕਰਾਂਗੇ, ਫਿਰ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਅਸੀਂ ਮਹਾਰਾਜ ਦੀ ਦੁਰਗਾਹ ਵਿੱਚ ਸੱਚੇ ਹੋਵਾਂਗੇ, ਹੁਕਮ ਮੰਨਾਂਗੇ ਮਹਾਰਾਜ ਨੇ ਜਿਹੜਾ ਲਿਖਿਆ ਹੈਗਾ, ਇਹ ਸੰਸਾਰ ਮਗਰੋਂ ਲੱਥ ਜਾਊਗਾ। ਇਹ ਰਾਜ ਉਸਨੇ ਕਰ ਲਿਆ ਤੋ ਕਿਹਾ ਹਮਨੇ ਤਾਂ ਕਰ ਲਿਆ ਤੋ ਕਿਹਾ, ਰਾਜ ਵੀ ਕੋਈ ਸੁੱਖ ਹੈਗਾ, ਸੁੱਖ ਤਾਂ ਪਰਮੇਸ਼ਰ ਵਿੱਚ ਹੈ, ਪਰਮੇਸ਼ਰ ਤੋਂ ਬਿਨਾਂ ਕਿਸੇ ਵਸਤੂ ਕੋਈ ਜਿਵੇਂ ਸੁੱਖ ਨਹੀਂ ਹੈਗਾ, ਕੋਈ ਇਹ ਸੁੱਖ ਨਾ ਇਹ ਜੋ ਕਰੇ ਜੇ ਬਹੁਤੇ ਮੀਤ ਜੋ ਚਿੱਤ ਰੱਖੇ ਇੱਕ ਸੌ ਤੇ ਸਭ ਪਾਵੇਂਗੇ। ਸੁੱਖ ਦੁਨੀਆਂ ਚ ਸੁੱਖ ਨਹੀਂ, ਚੀਜ਼ਾਂ ਚ ਸੁੱਖ ਨਹੀਂ, ਸੁੱਖ ਪਰਮੇਸ਼ਰ ਵਿੱਚ ਸੁੱਖ ਹੈਗਾ। ਪਰਮੇਸ਼ਰ ਦੇ ਬਿਨਾਂ ਸਭ ਦੁੱਖ ਰੂਪ ਹੈ, ਸਭ ਕਲੇਸ਼ ਹੈ, ਸਭ ਮੁਸੀਬਤਾਂ, ਸਭ ਜਨਮ ਮਰਨ ਦਾ ਹੇਤੂ ਹੈ। ਪਰਮੇਸ਼ਰ ਤੇ ਭੁੱਲੀਆਂ ਵਿਆਪਨ ਸਭ ਰੋਗ ਹਰ ਬੇਸਰ ਸਦਾ ਖੁਆਰੀ।
जब लक्ष्मण जी को मना लिया, फिर जब हम पंचवटी के बीच में चले गए, फिर संता महात्मा ऋषि ने श्री रामचंद्र पर शंका की थी, महाराज एक सारी शंका है, जिस वेल थानू हुक्म होया कि थानू राज मिल जाना तो खुशियां तो खुशियां बधाइया तो बधाइया, थानू भी खुशी हुई लेकिन नहीं, जिस वेल वनवास होया को गमी हुई नहीं, दोनों झूठे है। सच्चा तो एक परमात्मा है, परमात्मा के बिना कोई वस्तु सच्ची नहीं हैगी है, परमात्मा बिना सारे संसार में हृदय जो कडूंगे ता ही परमात्मा मिलेगा, एक म्यान च दो तबार नहीं पै सकती है, बाकी सुखी तेल ब्रह्म कर बिरती हो दुनिया वाली बिरती नहीं रही, दुनिया वाली बिरती हो तो परमात्मा के पास बिरती नहीं रही है, एको पासा रहा है, बाती सूखी तेल नुकुटा मंडल नजे नट पर सूता बुझ गई अगर निकसो धुआं रब रहा है केवल ने दुआ टूटी तंत्र बजे रवा फूल भगारे हो अपना काज कथन बदनी कहन कहावन समझ परि तू बिसर गाम कहत कबीर पंच जो चूरे जे तुसी शांत चित रखना तो काम करो लो मोहकार छक दो और दुनिया की शांति नहीं रही छड़ने भी शांति मिलेगी काम क्रोध हंकार लो वट मोह में मन सो जाओ तभी आत्म तत्व को दर्श परम पुर को दसमा रखा है ये काम न विसरो क्रोध न विसरो लोभ न विसरो परमिंदा मुक्त ने छोटी निष्फल पाई सौ से सो श्री गुरु नानक देव गोरख ते सिद्धानंद दस देव कहने महाराज किस जाना हो असी परमात्मा की दुर्लावे किदा सच्चे हो संसार मगरों लत्थे ये जनता ममता छोड़ो परमात्मा च मोह पाओ ये किदा मगरों लत्थे किरम कटे पाल माता कहने हुक्म जाए चल रहा नानक लिखा ना जो कुछ करना सब कर रहा परमात्मा का भाणा मनो परमात्मा का हुक्म मनो एक कोई कलकत्ते के बीच में देवा भक्त रहता है बड़ा भक्त है कबीर नाम से मंगो पहला लोग मंगो बड़ा भक्त है तो उसने ब्रह्मा बेचे जो मिट्टी का तेल कुआं चो निकलता उतों ले आता बेचता पंजा पंजा हजार पीपे लै आंदा उत्थे सस्ता हैगा उत्थे कलकत्ते के बीच में आटी पाजे ते नाले रूई का कारखाना लाया बिचे रूई कुपा कुपा होंगी बिचे रूई बिचे कतून का बिचे बस्तर बनते हैं वो देवा हैगा उसकी स्त्री हैगी है उसके दो बाल हैगे एक उसका भाई है उसका भी परिवार हैगा एक उसकी भैन उसका भी परिवार हैगा सांझा काम करते हैं वो देवा तो वही उपदेश करता उन्होंने हुक्म जाए चलना नानक लिखिया नाल गमी बिच खुशी मनाओ तुसी मुक्त हो जाओगे आए को हरक नहीं गाय को शोक नहीं कैसे निर्द्वंद पाओ समझने की बात है दे गए नेरे नहीं लक्ष्मी को हेरे नहीं मन कहूं फेरे नहीं पान संगात है लोगन की रीत नहीं कहूं सौ प्रीत नहीं हार नहीं जीत नहीं जन्म रहना जाता है ऐसे जब ज्ञान होवे तबे नर मोह होवे ब्रह्म के समान हो ब्रह्म समात है तुम परमेश्वर में मिल जाओगे चौरासी लख जम्मो मरो जाके धर्मराज साहब दो चौरासी लख जिन्ना घूमो इतो निकल जाओगे कहो नानक के तत् विचार बिना भजन नहीं छुटकारा ओ देवा वह उपदेश करता था सारे परिवारों ने ते संता महात्मा ने बड़ा प्रेमी था जिते को संत महात्मा आए महाराज के पास शंकर उत्तर करने ते आसन सोल उतो कुछ दूर फैसले थे उसे बड़े संत महात्मा जगदम्बर साहब तुम कहते दीप माला नहीं बल्कि सारी दुनिया के संत जाते इतों भी जाते गए अमरीका बड़े संत आने विधान सम्मेलन का 15 दिन परमेश्वर परमेश्वर जप होंगे इधर हरिद्वार कुंभ लगता सारी दुनिया के संत आते सारे कथा वार्ता परमेश्वर सानू फायदा तो इसे गल का बाकी कह सू कम की फायदा लस जब महाराज कहते अवध काल चले कि नकाम एक सुहर के नाम लगे लगे कोई सगल परम डाल दे गोबिंद को नाम ले अंतवार संग तेरे एह एक जात है जय मात पिता सत बीत न पाई मन हुआ नाम तेरे संग साई महाराज सानू आख दे तो झूठ रख दे आप भी महाराज नाम कुमारी नाम का चली रहे जीवन के सिरे मर जाओ आप भी सुहास नाम जप दे आप भी समाधि अनाले अगले भी कहते समाधि संसार चो निकलना कोई तरीका ही नहीं है कौन नानक के तत् बेचारा बिना भजन नहीं छुटकार इको एक तरीका है रिते ज्ञान न मुक्ति जिदा नेरे दिन मृति का उपा केवल लो जिदा संसार अंधकार है जी भुला फिरता दुखी सुखी हों निवृति का उपा बिना नाम से बिना ज्ञान से और कोई नहीं है तो आसनसोल चला गया उदो संत महात्मा बढ़ गया कथा वार्ता संता महात्मा भगता न सब तो प्यारा परमात्मा नाम हों परमात्मा नहीं छोड़ेंगे सारे संसार को छक देंगे कबीर राम न छोड़िए तन तन जाए तो जाओ तन तन चले जावे राम न छोड़िए
कुबेर राम न शोकी है, तन तन जाए तो जाओ चरण कमल राम नाम समा। फरीदा बलहारी तिन पंखियां जिन्हों जना जंगल वास, कक्कड़ चुगन थल वसन रब न छोड़न पास। पलाक कहना पिता तेन छड दूंगा तिना लोगों का राज, तू मैनू दिना भी नाम नू छड दे, मैं तेन दे देवगा राज भी छड़िया, तेन भी छड़िया, माता नू भी, पाइया नू भी छड़िया, सब कुछ छड़ांगा, शरीर भी छड़ांगा, नहीं छोड़ूंगा बाबा राम नाम। बिना परमात्मा ते हमारी कल्याण कैसे हो सकती, होर को तरीका संसार के विच में हैगा, लक्खां युग बीत गए, दुनिया जमती मरती है, पर नाम बिना किसी ने मुक्ति पाई। कहत कबीर सुनो रे लोई राम नाम बिन मुक्त न होई, कहत कबीर सुनो न पाई राम नाम बिन किनगत पाई। वसन सवाल के विच में संत महात्मा की मंडली आई, वो देव थे, उन्होंने कथा वार्ता सुनता रहा, पांच साल में घर गया ही ना अपने कलकत्ते के विच में, मगरों पता नहीं की भाना वरतिया कलकत्ते के बीच में, पता नहीं बिजली ना अग लग गई, कई बार चूहा बत्ती लग जाता अग लग जाती है, कई बार कोई अग बालता तां लग जाती है। तो रूई का कारखाना से कपास का, वस्त्र का, मिट्टी के तेल के पीपे से, रात अद्धी सी, नेरी बगती सी, बरखा होंगी सी, अग कि बुझे सवेर से पहला पहला देवे का सारा परिवार, उसके भाई का भी परिवार, उसकी भैन का भी परिवार, भैन भी पाई भी सारा परिवार, सब कुछ सवेर से पहले पहले सौ हो गया, सारे लोग कट्ठे होए, कोई बचिया भी, एक नौकर बार सुता रहा, कहने मैं बाहर सुता सब नट गया, और कोई बचिया देवा है आसनसोल गया संत महात्मा की संकत, वो तो सुन के खबर मर जाएगा, वो तो खबर सुनेगा तो मर जाएगा, हूं लियाओ कोई बहुत ही दुख की खबर सुने ता भी मर जाता, कोई खुशी की खबर सुने ता भी मर जाता, किसी गरीब की लकड़ी निकली एक लख खुशी बच्चे मर गया, बहुत खुशी हो बंदा मर जाता, गमी हो फिर भी मर जाता है। संघ ने चिट्ठी लिखी जगरत ने सब झूठ हो जान ली, और मीत कहो नानक तेरे ना रहा जुम्बाली की पीत, जोधन आवे सोधन जाई करना कूच रहन थना, ऐसो ये संसार पेख न रह न कहो पैया रे राम गये रावण गये जानको का प्रभाव कहो ना ना तू सुन सपने जम मगरों ने दिता बाखाना लट गया कलकत्ते गए जी, कोई नहीं बचा है। वो नौकर चिट्ठी ला के किया आसनसोल के बेटे तो संत महात्मा तू चले गए से, वो देवा खुशी ते बैठा तो नींद आ गया, क्यों सेवा करता रहा कथा वर्ता सुनती रही रात में भी ना सुता, तो उदन वक्त मिल गया कुर्सी से बैठा सुता आया, नौकर चला गया चिट्ठी लैके, नौकर ने उन्होंने जगाया चिट्ठी दीती उन्हें पढ़ ली, कहना मैंने नींद आ गया, तेन चिट्ठी पढ़ ली है तेन नींद आई है, कहना मैं पढ़ ली है मैंने नींद आई है, दस की लिखा है इना तेरा नुकसान हो गया, फिर तेन नींद आ गई, फिर तेन फिक्र चिंता कोई नहीं, कहना मैं चिट्ठी पढ़ ली है तो न कर मैं सेवा संतान महात्मा की कर, मैं जे नींद आया सर दस चिट्ठी तक लिखा, कहना फिर दसा तेन अहे दस, अगर मैं पांच चार दिन संतान महात्मा की सेवा करता रहा कथा वार्ता सुनता रहा, हूं संत महात्मा चले गया मैं कुरसी से बैठा हूं नींद दस, मैंने नींद आ गया, नींद बच मैं सपना आ गया, मैं मर गया, मैनू सुरगां का राज मिल गया, तख्त मिल गया, मालिक बन गया सुरगां, देखो किन्ना सुख होया, 288 जो इंद्र की उम्र होंगी ब्रह्मा विष्णु शेरपा जा सकता, ऋषि मुनि उत्थे जाते हैं, मैं उत्थे तख्त बैठा है सुख लै रहा, तो तू मैनू चिट्ठी ला के कलकत्ते की बुखारती हैगी, तो लिखा हैगा कलकत्ते का सारा परिवार मर गया, मकान भी नहीं रहा, कोई चीज नहीं रही है, हूं तू दस मैं सुरगंध बिच तख्त बैठा सा इंद्र दे सिंहासन से बैठा सेगा सुरगंध के बिच मैं सुपने च, उतो तू मैनू जगाता आ कलकत्ते वाली चिट्ठी देती, हूं मैं कलकत्ते का फिक्र करा कि मैं उस जगह सुरगंध मैं इंद्र का राजा बनया सा, मैं फिक्र करा, मैं किस चीज का फिक्र करा, अगे तू ही दस कहना, वह भी सुपना, वह भी सुपना, यह बिरती हो तो पूरे संसार चो निकल सकता, होर कोई उपाय नहीं निकल लगा, जिन्ना चिर ब्रह्मा कर बिरति ना हो, आत्मा कर बिरति ना हो, ब्रह्म दी से ब्रह्म सुनी एक एक पानी द्वैता की निवृत्ति ना हो, जो द्वितिया को मत में धारे पै ता को ये वेद पुकारे, गे ते मोते लखे सो पशु है वेद पंडोरा, वो पशु है बिन पूजे पशु हो जिरा परमात्मा नहीं बुझदा, मैं इहदा फिक्र करा कलकत्ते का कि मैं सुरगां दे राजे का फिक्र करा, तुसीं दसो जो कट्ठे हो गए कहना वो सुपना भी सुपना, क्यों महाराज कहते हुक्म जाने चलना नानक लिखिया नाल,
ਫਿਰ ਹੀ ਅਸੀਂ ਜਨਮ ਮਰਨ ਤੇ ਰਹਿਤ ਹੋਵਾਂਗੇ, ਫਿਰ ਹੀ ਮੁਕਤ ਹੋਵਾਂਗੇ, ਫਿਰ ਹੀ ਚੁਰਾਸੀ ਚ ਨਿਕਲਾਂਗੇ। ਇੱਕ ਹੋਰ ਵੀ ਕੋਈ ਤਰੀਕਾ ਹੈਗਾ ਜਿੱਥੇ ਗਿਆਨ ਅਨ ਮੁਕਤੀ, ਇਸ ਗਿਆਨ ਬਿਨਾਂ ਮੁਕਤੀ ਨੀ ਮਿਲਦੀ ਹੈਗੀ। ਖੂਕਮਾ ਲਵਾਦੀ ਗੱਜ ਗਦਵਾ ਗੁਪਤਾ ਦੀ ਗਤੂਆ ਮਸਾਨ ਵਾਸ ਕਰੇ ਹੋਈ ਕਰਤ, ਕੁਕੂ ਮੱਟ ਵਸ ਲੱਗੇ ਚੁੱਲ ਤੇ ਦਸ ਮੇਰੇ ਸਦੀਵ ਮੋਹਨ ਸਾਧ ਹੀ ਮਰਤ, ਬਿੰਦ ਕੇ ਸਜਿਆ ਯਕੀ ਵਡਿਆ ਤੱਟ ਬੰਦ ਦਾ ਸਦੀਵ ਪਾਏ ਨਾਗਰੀ ਫੁਰਤ, ਅੰਗਨਾ ਦੀਨ ਕਾਮ ਕਰੋ ਗਿਆਨ ਕੇ ਵੀ ਨਸ਼ੇ ਨੂੰ ਕੈਸੇ ਕੁਤਰਤ। ਜਦ ਮਹਾਰਾਜ ਕਹਿੰਦੇ ਗਿਆਨ ਬਿਨਾਂ ਤੁਹਾਡੀ ਮੁਕਤੀ ਨਹੀਂ ਹੋਏਗੀ, ਗਿਆਨ ਕਿਹੜਾ? ਬ੍ਰਹਮ ਨੂੰ ਜਾਣਨਾ, ਨੋਦਾਈ ਸਾਲ ਆਪਣੇ ਸਰੂਪ ਨੂੰ ਸਮਝਣਾ, ਇਹ ਘਰ ਬਾਰ ਮੇਰਾ ਹੈ, ਪੁੱਤਰ ਤੀਆਂ ਮੇਰੇ, ਇਹ ਸਰੀਰ ਮੇਰਾ ਹੈ, ਮੈਂ ਨਾਲ ਕੋਈ ਜਾਵੇਗਾ, ਨਾਲ ਕੋਈ ਆਇਆ ਹੈਗਾ, ਮੇਰਾ ਸੰਸਾਰ ਕੇ ਵਿੱਚ ਮੈਂ ਕੌਣ ਹਾਂ? ਇਹੋ ਤਾਂ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਗਿਆਨ ਕੀਤਾ, ਪਰਮੇਸ਼ਰ ਬਿਨਾਂ ਆਪਣਾ ਕੋਈ ਸੰਬੰਧ ਹੀ ਨਹੀਂ ਹੈਗਾ। ਬਾਕੀ ਤਾਂ ਸਾਰੇ ਮੋਹ ਨਰਕਾਂ ਕੇ ਵਿੱਚ ਮੈਨੂੰ ਜਾਣ ਵਾਲਾ, ਕੌਣ ਕੋ ਪੂਤ ਪਿਤਾ ਕੋ ਕਾਂ ਕੋ ਕੌਣ ਖੁਦ ਕੀ ਜੋਏ, ਇਹ ਕੁੱਟਾਂ ਮੈਂ ਤੂੰ ਜੇ ਦੇਖਦਾ ਚੜੇ ਨਹੀਂ ਤੇਰੇ ਨਾਲੇ ਸਾਹ ਤੇਰੇ ਚਿਲ ਨਹੀਂ ਤਿਸ ਨਾਲੇ ਕਿਉਂ ਚਿਤਲਾਈਏ। ਸੋ ਸ੍ਰੀ ਗੁਰੂ ਨਾਨਕ ਦੇਵ ਮਾਤਾ ਗੋਰਖ ਤੇ ਸਿੱਧਾਂ ਨੂੰ ਦੱਸਦੇ ਹੋਣੀ ਸ਼ੰਕਾ ਪੁੱਛੀ ਕਿ ਸਚਾਰਾ ਹੋਏ ਅਸੀਂ ਜੇ ਪਰਮਾਤਮਾ ਦੇ ਦੁਰਾਵੇ ਕਰਜਾ ਸੱਚੇ ਹੋਏ। ਮਾਤਾ ਕਹਿੰਦੇ ਸੰਸਾਰ ਮਗਰੋਂ ਲਾਓ ਜੀ ਕੇ ਕੂਰੋਂ ਟੁੱਟੇ ਪਾਲ ਸੰਸਾਰ ਮਗਰੋਂ ਕਿੱਦਾਂ ਲੱਥੇ, ਹੁਕਮ ਦੇ ਨਾ ਹੀ ਚੱਲਣਾ ਜਿੱਦਾਂ ਉਹ ਦੇਵੇ ਨੇ ਲਾਇਆ ਹੋਇਆ ਸੰਸਾਰ ਮਗਰੋਂ। ਹਰਖ ਸ਼ੋਕ ਜਾ ਕੇ ਨੇ ਵੈਰੀ ਮੀਂਹ ਸਮਾਨ, ਕਹੋ ਨਾਨਕ ਸੁਣ ਰਹੇ ਉਹਨਾਂ ਮੁਕਤਾਂ ਤੇ ਜਾਣ, ਅਰੇ ਬੁਲ ਬੁਲ ਤੂੰ ਇਸ ਬਾਗ ਮੈਂ ਕਿਉਂ ਦਿਲ ਕੋ ਲਗਾ ਬੈਠੀ, ਨਾ ਗੁਲ ਆਪਣਾ ਨਾ ਬਾਗ ਆਪਣਾ ਤੂੰ ਕਿਉਂ ਆਪਣਾ ਬਣਾ ਬੈਠੀ, ਤੇਰਾ ਇਸ ਬਾਗ ਫਾਨੀ ਮੈਂ ਬਣਾਉਣਾ ਗੌਂਸਲਾ ਝੂਠਾ, ਦੋ ਦਿਨ ਕੀ ਮੁਸਾਫਰ ਤੂੰ ਮੌਤ ਸਿਰ ਪਲਿਆ ਬੈਠੀ, ਹੋਈ ਜਦ ਬਾਗ ਸੇਰ ਸਤਕਾਰ ਹੋ ਕੇ ਕਿਸਮਤ ਮੇਰਾ ਜੇ ਦਾਵਾ ਝੂਠਾ ਤਾਂ ਮੈਂ ਟੋ ਜਾ ਜਮਾ, ਫਿਰ ਰੋਣਾ ਹੈ ਫਿਰ ਪਛਤਾਏਗਾ। ਮਹਾਰਾਜ ਕਹਿੰਦੇ ਮੂਰਖਾ ਫਿਰ ਪਛਤਾਏਗਾ, ਰਾਮ ਸਿੰਘ ਪਛਤਾਏਗਾ, ਪਾਪੀ ਜੀ ਦਾ ਲੋਭ ਕਰਤਾ ਹੈ ਅੱਜ ਕੱਲ ਉੱਠ ਜਾਏਗਾ, ਕੁਵੀਰ ਇਹ ਤਾਂ ਜਾਏਗਾ, ਇਹਨੂੰ ਕਬਨੇ ਮਾਰ ਗਲਾ, ਇਹਨੂੰ ਕਿਸੇ ਪਾਸੇ ਲਾਓ, ਜੇ ਕਿਸ ਪਾਸੇ ਲਾਈਏ, ਕਹਿ ਸੰਗਤ ਕਰ ਸਾਧਕੀ ਕਹਿ ਹਰ ਕਰੂੰਗਾ, ਡੇਰਾ ਬੰਨ ਨਾ ਸਕਿਓ ਬੰਧਨ ਕੀ ਵੇਲਾ, ਪਰ ਸਦਾ ਵਿਚਲੇ ਤਬ ਤੈਨੂੰ ਦੇਲਾ, ਹੱਥ ਨਾ ਲਾਈ ਕਸੂਬੇ ਜਲ ਜਾਸੀ ਟੋਲਾ, ਇੱਕ ਓਪੀ ਨੇ ਪਤਲੀ ਸੋ ਕੇਰੇ ਬੋਲਾ, ਦੁੱਧ ਹੱਥ ਨਹੀਂ ਆਵੇ ਫਿਰੇ ਹੋਏ ਨਾ ਮਿਲ ਲਓ, ਕੋਈ ਬਾਰ ਬਾਰ ਤੁਹਾਨੂੰ ਮੈਨੂੰ ਕਦੇ ਮਿਲ ਜਾਣੀ ਹੈਗੀ, ਕੋਈ ਨਦੀ ਦਾ ਦਰਿਆ ਲੰਘ ਜਾਂਦਾ ਕੋਈ ਵਾਪਸ ਆ ਜਾਂਦਾ, ਕੋਈ ਫਲ ਟੁੱਟ ਜਾਂਦਾ ਕੋਈ ਫੇਰ ਲੱਗਦਾ ਹੈਗਾ, ਮਾਨਸ ਜਨਮ ਬਹੁਤ ਨਹੀਂ ਪਾਵੇ, ਕਸ਼ੂ ਪਾਵ ਮੁਕਤ ਕਾ ਕਹਿਰੇ ਮਨੁੱਖਾ ਦੇ, ਫਿਰ ਮਿਲਣੀ ਨੀ ਮੁਕਤੀ ਦਾ ਉਪਾਅ ਕਰੋ, ਹੁਣ ਬੱਤੇ ਹਰ ਨਾਮ ਨਾ ਬੀਜਿਆ ਗਏ, ਭੁੱਖਾ ਕਹਿ ਖਾਏ ਰਾਜ ਤੂੰ ਖਾਏ ਰਾਮ ਰਾਜ। ਸ੍ਰੀ ਗੁਰੂ ਨਾਨਕ ਦੇਵ ਬਾਲਾ ਮਰਦਾ ਨਦੀ ਦੇ ਕਿਨਾਰੇ ਧੋਤੇ ਜਾਂਦੇ, ਹੁਣ ਨਦੀ ਤਿੰਨਾਂ ਹਿੱਸਿਆਂ ਚ ਹੋ ਗਈ, ਕਿਵੇਂ ਨੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਕੀਰਤਨ ਕਰਨੇ ਬਤਾ ਦੂਗੀ, ਮਹਾਰਾਜ ਕਿਆ ਬਾਤ ਹੈ, ਇਹ ਨਦੀ ਪਹਿਲਾਂ ਕੱਚੀ ਸੀ ਫਿਰ ਜੁਦੀ ਜੁਦੀ ਹੋ ਗਈ, ਤਿੰਨੀ ਹਿੱਸੇ ਹੋ ਗਏ, ਫਿਰ ਕਦ ਮਿਲੇਗੇ? ਕਹਿੰਦਾ ਕਦੇ ਵੀ ਨੀ, ਮਨੁੱਖਾ ਦੇ ਫਿਰ ਨੀ ਮਿਲਣੀ ਹੈਗੀ। ਮਾਨਸ ਜਨਮ ਬਾਹਰ ਨੀ ਪਾਵੇ, ਕੋਈ ਮਾਨਸ ਜਨਮ ਦਾ ਲਾਭਾ ਬੋਤਲ ਬਾਰੋਂ ਬਾਰ, ਜਿਉਂ ਬਨ ਫਲ ਪਾ ਕੇ ਪੈਂਗੇ ਬਾਹਰ ਨੂੰ ਲਾ ਕੇ ਡਾ, ਪੋਤੀਆਂ ਤਾਂ 84 ਚ ਮਿਲ ਜਾਂਦੇ, ਧਨ 84 ਲੱਖ ਜੂਨਾਂ ਚ ਮਿਲ ਜਾਂਦਾ, ਲੇਕਿਨ ਪਰਮ ਗਿਆਨ ਨੀ ਮਿਲਦਾ, ਪਰਮੇਸ਼ਵਰ ਦਾ ਨਾਮ ਨੀ ਮਿਲਦਾ, ਇਹ ਮਨੁੱਖਾ ਦੇ ਵਿੱਚ ਮਿਲਦਾ, ਉਹਨਾਂ ਬੱਤਿਆਂ ਨਾਮ ਨਾ ਬੀਜਿਆ ਕੇ ਭੁੱਖਾ ਕਿਆ ਕਹਿ ਰਹਿੰਦਾ ਜੇ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇ ਗੋਰਖ ਨੂੰ ਸਿੱਧਾਂ ਨੂੰ ਕਹਿੰਦੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾ, ਇੱਕੋ ਹੀ ਰਾਜਾ ਹੈ, ਉਹ ਰਾਜਾ ਪਰਮੇਸ਼ਰ ਦਾ ਪਿਆਰਾ, ਪਾਪ ਨਹੀਂ ਕਰਦਾ, ਅਪਰਾਧ ਨਹੀਂ ਕਰਦਾ, ਧਰਮੀ ਰਾਜਾ ਹੈ, ਰਾਜਾ ਜਨਕ ਮੰਗਾ। ਉਹ ਬਾਹਰ ਸ਼ਿਕਾਰ ਖੇਲਣ ਵਾਸਤੇ ਗਿਆ, ਕੋਈ ਸੰਤ ਮਹਾਤਮਾ ਸਮਾਧੀ ਚ ਬੈਠੇ ਆ, ਬ੍ਰਹਮ ਗਿਆਨੀ ਤੱਤਵੇ ਤੇ ਆਤਮਦਰਸ਼ੀ ਅਵਧੂਤ ਹੈ, ਬੀਤ ਰਾਗ ਹੈ, ਬੀਤ ਰਾਗ ਕੌਣ ਦਾ? ਦੁਨੀਆਂ ਦਾ ਮੋਹ ਖਤਮ ਹੋ ਗਿਆ, ਇਹ ਦੁਨੀਆਂ ਦਾ ਮੋਹ ਖਤਮ ਕਰਦਾ ਹੈ, ਇਹ ਨਰਕਾਂ ਚ ਲਿਆਉਣ ਵਾਲਾ ਸਾਰਾ ਹੀ ਮੋਹ ਪਰਮੇਸ਼ਰ ਨਾਲ ਪਾਉਣਾ ਹੈਗਾ, ਉਹ ਹੀ ਸਭ ਕੋ ਆਪਣਾ ਹੈਗਾ, ਉਹਨੇ ਬੀਤ ਰਾਗ ਦੁਨੀਆਂ ਦਾ ਮੋਹ ਖਤਮ ਹੋ ਗਿਆ। ਅਵਧੂਤ ਕੋਈ ਚੀਜ਼ ਆਪਣੇ ਪਰ ਰੱਖਣੀ ਨੀ ਜਿਹੜਾ ਟੇਕ ਦੋਵੇ, ਉਹ ਸੰਤ ਮਹਾਤਮਾ ਨੂੰ ਰਾਜਾ ਘੋੜਾ ਬੰਨ ਕੇ ਮੱਥਾ ਟੇਕਿਆ ਗਿਆ, ਸੰਤਾਂ ਮਹਾਤਮਾ ਨੂੰ ਪਰਮੇਸ਼ਰ ਦੇ ਬਚਨ ਸੁਣਾਉਣੇ, ਮਹਾਰਾਜ ਦੇ ਬਚਨ ਹੀ ਸੁਣਾਉਣੇ, ਜਿਹੜੇ ਦਰਬਾਰ ਸਾਹਿਬ ਦੁਨੀਆਂ ਦੀਆਂ ਗੱਲਾਂ ਹੈ ਹੀ ਨਹੀਂ, ਮਹਾਰਾਜ ਨੇ ਕੋਈ ਦੁਨੀਆਂ ਦੀ ਗੱਲ ਲਿਖੀ ਹੀ ਨਹੀਂ ਹੈਗੀ, ਪਰਮੇਸ਼ਰ ਹੀ ਪਰਮੇਸ਼ਰ, ਪਰਮੇਸ਼ਰ ਹੀ ਪਰਮੇਸ਼ਰ ਹੈਗਾ। ਸੰਤਾਂ ਮਹਾਤਮਾ ਨੇ ਰਾਜੇ ਨੂੰ ਪਰਮੇਸ਼ਰ ਦੇ ਬਚਨ ਸੁਣਾਏ ਤੇ ਕਹਿੰਦਾ ਮਹਾਰਾਜ ਮੇਰੇ ਗ੍ਰਹਿ ਕੇ ਵਿੱਚ ਮੈਨੂੰ ਦਰਸ਼ਨ ਦਿਓ, ਮਿੰਤਾਂ ਕਰੇ, ਜਗਿਆਸੂ ਬਣ ਗਿਆ, ਰੋਣ ਲੱਗ ਗਿਆ, ਜ਼ਰੂਰ ਲਿਜਾਣਾ। ਸੰਤਾਂ ਮਹਾਤਮਾ ਪ੍ਰੇਮ ਦੇ ਭੁੱਖੇ ਕਹਿੰਦੇ ਰਾਜਾ ਕੱਲ ਨੂੰ ਆਏਗੇ। ਦੂਸਰੇ ਦਿਨ ਸੰਤ ਮਹਾਤਮਾ ਰਾਜੇ ਦੇ ਪਾਸ ਗਏ, ਰਾਜੇ ਨੇ ਬੜਾ ਸਤਿਕਾਰ ਕਰਿਆ, ਰਾਜੇ ਨੇ ਆਪਣੇ ਘੋੜੇ ਵਿਖਾਏ, ਹਾਥੀ ਵਿਖਾਏ, ਖਜ਼ਾਨੇ ਵਿਖਾਏ, ਮੰਦਰ ਵਿਖਾਏ, ਰਾਜੇ ਦਾ ਚੇਤ ਉਪਰਾਮ ਰਿਹਾ, ਉਦਾਸ ਹੀ ਨਹੀਂ ਰਿਹਾ। ਤੇ ਫਿਰ ਰਾਜਾ ਕਹਿੰਦਾ ਮਹਾਰਾਜ ਭੋਜਨ ਦਾ ਮੌਕਾ, ਭੋਜਨ ਸਿੱਖੋ, ਬੈਠ ਗਏ,
ਸੰਤਾ ਮਹਾਤਮਾ ਵਾਸਤੇ ਭੋਜਨ ਆ ਗਿਆ ਵਾਹਿਗੁਰੂ ਜੀ ਦੋ ਰੋਟੀਆਂ ਉੱਪਰ ਲਾਲ ਮਿਰਚ ਬਾਥੂ ਦਾ ਸਾਗ ਲੱਸੀ ਦਾ ਛੰਨਾ ਆ ਗਿਆ ਸੰਤ ਮਹਾਤਮਾ ਹੈਰਾਨ ਪਰੇਸ਼ਾਨ ਹੋ ਗਿਆ ਇਹ ਰਾਜਾ ਹੈ ਮੈਨੂੰ ਪ੍ਰੇਮ ਨਾਲ ਲਿਆਇਆ ਹੈ ਮੇਰੇ ਵਾਸਤੇ ਬਾਜਰੇ ਦੀਆਂ ਰੋਟੀਆਂ ਬਾਥੂ ਦਾ ਸਾਗ ਵਿੱਚ ਲੂਣ ਵੀ ਨਹੀਂ ਪਾਇਆ ਲੱਸੀ ਦਾ ਛੰਨਾ ਮਿਰਚਾਂ ਹੈ ਅੱਛਾ ਫਿਰ ਗੱਲ ਕਰਾਂਗੇ ਸੰਤ ਮਹਾਤਮਾ ਨੇ ਭੋਜਨ ਛਕ ਲਿਆ ਫਿਰ ਰਾਜੇ ਵਾਸਤੇ ਭੋਜਨ ਉਹਦੇ ਵਾਸਤੇ ਵੀ ਹੋਏ ਬਾਜਰੇ ਦੀ ਰੋਟੀ ਆਏ ਬਾਥੂ ਦਾ ਸਾਗ ਆਇਆ ਲੱਸੀ ਦਾ ਛੰਨਾ ਰਾਣੀ ਵਾਸਤੇ ਵੀ ਇਹੋ ਹੀ ਆਇਆ ਇਹੋ ਹੀ ਭੋਜਨ ਸੰਤਾ ਮਹਾਤਮਾ ਨੇ ਕਿਹਾ ਇੱਦਾਂ ਦਾ ਭੋਜਨ ਇਹ ਰਾਜਾ ਖਾਂਦਾ ਰਾਣੀ ਖਾਣੀ ਬਾਤ ਕਿਆ ਹੈ ਬਾਤ ਕਿਆ ਹੈ ਜਾਣੇ ਦਾ ਮੌਕਾ ਹੋ ਗਿਆ ਹੋਰ ਸੇਵਾ ਦੱਸੋ ਮੈਂ ਸੇਵਾ ਇਹੋ ਹੀ ਹੈ ਇਹ ਭੋਜਨ ਤੁਸੀਂ ਇੱਦਾਂ ਦਾ ਛਕ ਰਹੇ ਉਹ ਕਹਿੰਦਾ ਤੁਸੀਂ ਸੰਤ ਹੋ ਕੇ ਮੁਕਤ ਹੋਣਾ ਮੈਂ ਗ੍ਰਿਸਤਰੀ ਚ ਮੁਕਤ ਹੋਣਾ ਹੈ ਮੁਕਤੀ ਹਰ ਜਗ੍ਹਾ ਮਿਲ ਜਾਂਦੀ ਤੁਸੀਂ ਤਾਂ ਸੰਤ ਹੋ ਕੇ ਜੰਗਲ ਕੇ ਵਿੱਚ ਮੈਂ ਮੁਕਤ ਹੋਣਾ ਮੈਂ ਗ੍ਰਿਸਤਰੀ ਵਿੱਚ ਮੁਕਾਉਣਾ ਮੈਨੂੰ ਪ੍ਰਜਾ ਦਾ ਪੈਦਾ ਪੈਸਾ ਖਾਣਾ ਲੋਹ ਵਰਗਾਊ ਦਾ ਉਹ ਪ੍ਰਜਾ ਖਿਲਵਾਈ ਦਾ ਮੈਂ ਦਸਾਂ ਦੀ ਕਿਰਤ ਕਰਦਾ ਹੈਗਾ ਅੱਠੋ ਅੱਠਵੇਂ ਕੇ ਜ਼ਮੀਨ ਹੈ ਮੈਂ ਹਲਵਾਉਣਾ ਮੇਰੀ ਇਸਤਰੀ ਪਤਾ ਲੈ ਕੇ ਆਉਂਦੀ ਜਿੰਨਾ ਪਰਜਾ ਦਾ ਪੈਸਾ ਹੋਵੇ ਉਹ ਸਾਰਾ ਪਰਜਾ ਤੇ ਲਾਉਣਾ ਮੈਂ ਨਹੀਂ ਲੈਂਦਾ ਹੈਗਾ ਮੈਨੂੰ ਲਹੂ ਰਾਜੇ ਪਰਜਾ ਦਾ ਧਾਨ ਲੈਣਾ ਉਹ ਪਰਜਾ ਤੇ ਲਾਉਣਾ ਹੈਗਾ ਤੇ ਮੈਂ ਬਿਲਕੁਲ ਕੋਈ ਪਾਪ ਪਦਾ ਦੀ ਕਮਾਈ ਨਹੀਂ ਖਾਂਦਾ ਹੈਗਾ ਹੱਥ ਪਦਾ ਨਾਨਕਾ ਉਸ ਸੂਰੂ ਸਜਾਏ ਗੁਰਪੀ ਰਾਮਨ ਤਾਂ ਪਤਾ ਜਾਮਰਦਾਨ ਨਾ ਖਾਏ ਤੁਸੀਂ ਜੰਗਲ ਵਿੱਚ ਜਾ ਕੇ ਮੁਕਤ ਹੋਣਾ ਮੈਂ ਗ੍ਰਿਸਤ ਵਿੱਚ ਮੁਕਤ ਹੋਣਾ ਹੈਗਾ ਐਸੇ ਸਾਲ ਹੈ ਸਾਲ ਲਵੇ ਤਾਂ ਹੋ ਗਿਆ ਕਿ ਲਵੇ ਦਾ ਵੀ ਤਾਂ ਹੀ ਲੱਸੀ ਦੇਤੀ ਹੈਗੀ ਤੇ ਹੋਰ ਭਾਜੀ ਭੂਜੀ ਕੋਈ ਨੀ ਅਸੀਂ ਮੁੱਲ ਲੈਂਦੇ ਤੇ ਇੱਥੇ ਬਾਥੂ ਐਤਕੀ ਵੱਡਾ ਹੋ ਗਿਆ ਖੇਤਾਂ ਦੇ ਵਿੱਚ ਅੱਠਵੀਂ ਦੇ ਖੇਤ ਹੈ ਉਹਦਾ ਅਸੀਂ ਸਾਫ ਖਾਂਦੇ ਹੈਗੇ ਮੈਂ ਤਾਂ ਮੇਰੀ ਰਾਣੀ ਆਹ ਬਿਲਕੁਲ ਨੀ ਕਰਦੇ ਉਹ ਕਹਿੰਦੇ ਤੁਸੀਂ ਧੰਨ ਹੋ ਜੇ ਗ੍ਰਿਸਤ ਵਿੱਚ ਮੁਕਤ ਹੋ ਗਿਆ ਮੈਂ ਛੱਡ ਕੇ ਮੁਕਤ ਹੋਣਾ ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਇੱਦਾਂ ਰਹੋ ਹੁਕਮ ਦੇ ਜਾਈ ਚੱਲਣਾ ਨਾਨਕ ਜੀ ਪਾਪ ਨਹੀਂ ਕਰਨਾ ਹੈਗਾ ਪਾਪੀ ਕਰਮ ਕਮਾਮ ਦੇ ਕਰਦੇ ਆਏ ਆਏ ਇਹ ਤੁਹਾਡੀ ਪਹਿਲੀ ਜਮਾਤ ਹੈ ਪਾਪ ਨਹੀਂ ਕਰਨਾ ਪਾਪੀ ਕਰਮ ਕਮਾਮ ਦੇ ਕਰਦੇ ਆਏ ਆਏ ਨਾਨਕ ਜੀ ਉਮਰ ਥਮਦਾ ਤੇ ਉਮਰ ਥੇਦਾ ਫਿਰ ਦੂਸਰੀ ਉਪਾਸਨਾ ਕਾਂਡ ਈਸ਼ਰ ਪਰ ਵਿਸ਼ਵਾਸ ਰੱਖਣਾ ਪਰਮਾਤਮਾ ਉੱਪਰ ਨਿਸ਼ਾ ਕਰਨਾ ਪਰਮਾਤਮਾ ਨੂੰ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੇ ਚਿਤਨ ਤੀਸਰੀ ਹੈਗੀ ਜੀਵ ਬ੍ਰਹਮ ਦੀ ਏਕਤਾ ਦਾ ਗਿਆਨ ਜੀਵ ਬ੍ਰਹਮ ਏਕਤਾ ਜੋ ਹਾਸਾ ਨੂੰ ਪਾਸੇ ਸੋਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁਕਮ ਜਾਏ ਚੜ੍ਹਨ ਜਿਹੜਾ ਮਹਾਰਾਜ ਦਾ ਹੁਕਮ ਦਰਬਾਰ ਸਾਹਿਬ ਲਿਖਿਆ ਉਹ ਮੰਨਣਾ ਕਿ ਹੋਰ ਅਸੀਂ ਕਿਸੇ ਦਾ ਹੁਕਮ ਮੰਨਣਾ ਹੈ ਮਹਾਰਾਜ ਕਹਿੰਦੇ ਪਾਪ ਕਰੋ ਮਹਾਰਾਜ ਕਹਿੰਦੇ ਝੂਠ ਬੋਲੋ ਮਹਾਰਾਜ ਕਹਿੰਦੇ ਚੋਰੀ ਕਰੋ ਮਹਾਰਾਜ ਕਹਿੰਦੇ ਸਾਥ ਸਾਥ ਸਿਮਰੋ ਮਨ ਅੰਤਰ ਕੇ ਉਤਰੇ ਚੰਦ ਜੇ ਤਾਂ ਉਹ ਮੁਕਤ ਹੋ ਗਿਆ ਇੱਥੇ ਤੁਸੀਂ ਕਿਸ ਵਿੱਚ ਮੁਕਤ ਹੋ ਜਾਓ ਇੱਕ ਪੂੰਗਤ ਭਗਤ ਰਹਿੰਦਾ ਹੈਗਾ ਉਹਦੀ ਇੱਕ ਖੇਤ ਹੈ ਕੀਰਤਪੁਰ ਸਾਹਿਬ ਤੇ ਸੱਤ ਮੀਲ ਦਾ ਪਿੰਡ ਹੈ ਸੱਤਵੀਂ ਮਹਾਰਾਜ ਦੀ ਸੰਗਤ ਕਰਦਾ ਹੈਗਾ ਤੇ ਬਹੁਤੇ ਗਰੀਬ ਹੈ ਸੁਦਾਮੇ ਮੰਗੋ ਭਾਈ ਲਾਲੋ ਮੰਗੋ ਬਿਲਕੁਲ ਗਰੀਬ ਹੈਗਾ ਬਹੁਤੇ ਗਰੀਬ ਹੈਗਾ ਕਦੇ ਰੋਟੀ ਮਿਲਦੀ ਕਦੇ ਬਾਲ ਬੱਚਾ ਵੀ ਹੈਗੇ ਇਸਤਰੀ ਵੀ ਹੈਗੀ ਆਪਣੇ ਬੇਲੀ ਭਗਤ ਮੰਗੋ ਰਹਿੰਦੇ ਹੈਗੇ ਅਜ ਸੰਤਾ ਮਹਾਤਮਾ ਦੀ ਸੇਵਾ ਵੀ ਕਰਦੇ ਕਿ ਸੰਤ ਆਇਆ ਉਸਨੇ ਸੰਤ ਦੀ ਪੁੰਦਰ ਭਗਤ ਨੇ ਵੱਡੀ ਸੇਵਾ ਕੀਤੀ ਉਹ ਬੜਾ ਖੁਸ਼ ਹੋ ਗਿਆ ਸੰਤ ਉਹਦੇ ਕੋਲ ਪਾਰਾ ਦੀ ਪੱਥਰੀ ਸੀ ਹੁਣ ਕਹਿੰਦੇ ਮੈਂ ਪਾਰਾ ਦੀ ਪੱਥਰੀ ਨਾਲ ਕੋਈ ਸੋਨਾ ਬਣਾ ਦੇਵਾਂ ਉਹ ਕਹਿਣ ਲੱਗਾ ਭਾਈ ਪੂੰਗਲ ਨੂੰ ਮੇਰੇ ਕੋਲ ਪਾਰਾ ਦੀ ਪੱਥਰੀ ਹੈ ਲੋਹਾ ਲਿਆ ਮੈਂ ਸੋਨਾ ਬਣਾ ਦੇਣਾ ਕਹਿੰਦਾ ਤੂੰ ਸੋਨਾ ਬਣਾਉਣ ਵਾਸਤੇ ਸੰਤ ਬਣਿਆ ਹੈ ਪਰ ਦੀ ਪੱਥਰੀ ਪਰਮਾਤਮਾ ਦਾ ਨਾਮ ਹੈ ਕਿ ਪਰ ਦੀ ਪੱਥਰੀ ਦਸਵੀਂ ਮਹਾਰਾਜ ਨੇ ਹੀਰਾ ਗੁਰਾਬਜੀ ਵਿੱਚ ਛੁੱਟਿਆ ਹੀਰਾ ਤਾਂ ਪਰਮਾਤਮਾ ਦਾ ਨਾਮ ਹੈ ਕਿ ਇਹ ਹੀਰੇ ਹੈਗੇ ਝੂਠੇ ਇਹ ਸਾਡੀ ਕਲਿਆਣ ਕਰੇਂਗੇ ਕਲਿਆਣ ਤਾਂ ਪਰਮਾਤਮਾ ਦੇ ਨਾਮ ਨੇ ਹਰ ਸੌ ਹੀਰਾ ਛੱਡ ਕੇ ਕਰੇ ਆਣ ਕੀ ਆਸ ਤੇ ਇਹਨਾਂ ਦੇ ਦੋਸਤ ਜਾਏਗਾ ਸੱਚ ਪਾਖੇ ਦੇ ਉਦਾਸ ਕੌਡੀ ਬੱਲੇ ਲਾਲ ਗੋਇਆ ਮਾਇਆ ਰੂਪੀ ਕੌਡੀ ਬੱਲੇ ਪਰਮਾਤਮਾ ਬਲਾ ਮੇਰੀ ਮੱਤ ਵਾਰੀ ਮੈਂ ਆਰਾਮ ਵਸਾਰਿਆ ਤੂੰ ਇਸ ਵਾਸਤੇ ਤੈਨੂੰ ਸੋਨਾ ਚਾਹੀਦਾ ਤੈਨੂੰ ਮੈਨੂੰ ਤਾਂ ਚਾਹੀਦਾ ਉਹ ਆਪਣੇ ਖੇਤ ਵਿੱਚ ਲੈ ਗਿਆ ਭਾਈ ਪੂੰਗਰ ਆਪਣੇ ਖੇਤ ਵਿੱਚ ਲੈ ਗਿਆ ਖੇਤ ਦੇ ਗੱਭੇ ਜਾ ਕੇ ਕਹਿੰਦਾ ਕਹੀ ਨਾਲ ਪੁੱਟ ਥੱਲੇ ਜਾਏਗਾ ਪੁੱਟੀ ਗਾਂ ਥੱਲੇ ਸੋਨੇ ਦੀ ਕਾਨ 12 ਮੀਲ ਨਿਕਲ ਜਾਏਗਾ ਕਹਿੰਦਾ ਲੈ ਜਾ ਜਿੰਨਾ ਵੀ ਲੈਣਾ ਕਹਿੰਦਾ ਤੇਰਾ ਹੀ ਖੇਤ ਹੈ ਤੇਰੇ ਖੇਤ ਵਿੱਚ ਸੋਨੇ ਦੀ ਕਾਨ ਤੂੰ ਇਹਨਾ ਬਿਪਤਾ ਦੁੱਖ ਤਕਲੀਫ ਸਹਾ ਰਿਹਾ ਹੈਗਾ ਬੱਚੇ ਤੇਰੇ ਭੁੱਖੇ ਤੂੰ ਭੁੱਖਾ ਤੇਰੀ ਇਸਤਰੀ ਭੁੱਖੀ ਹੈ ਤੂੰ ਕੱਢ ਕਿਉਂ ਨਹੀਂ ਲੈਂਦਾ ਕਹਿੰਦਾ ਜਿਸ ਨੇ ਦੁੱਬਿਆ ਉਸਦਾ ਮੇਰਾ ਨਹੀਂ ਹੈਗਾ ਮੈਂ ਰੱਖਿਆ
ਜਿਹਦਾ ਹੈਗਾ ਉਸ ਨੀ ਰੱਖਿਆ ਹੈ। ਮੈਂ ਤਾਂ ਈਸ਼ਰ ਦੀ ਰਜ਼ਾ ਵਿੱਚ ਹੈ, ਹੁਕਮ ਜਾਣੀ ਚੱਲਣਾ ਨਾਨਕ ਲਿਖਿਆ ਨਾ ਤੇਰਾ ਕੀ ਆ ਮਿੱਠਾ ਲਾ ਕੇ ਨਾ ਕੋਈ ਨਾ ਚੀਜ਼ਾਂ ਦੇ ਸੁੱਖ ਹੈ, ਪਰਮੇਸ਼ਰ ਦੇ ਖਾਣੇ ਪੀਣੇ ਵੀ ਸੁੱਖ ਆ ਗਏ। ਸੁੰਦਰ ਸੇਜ ਨੇਕ ਸੁਖ ਦਾ ਸੋਗਨ ਪੂਰੇ ਕਰੇ, ਸੋਨ ਚੰਦਨ ਸੁਗੰਧ ਲੈ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕੁਛ ਨੂੰ ਸੁਪਰਾ ਚਿਤ ਨਾ ਹੋਵੇ ਬੇਟਾ ਕੇ ਸਾਰੀ ਦੁਨੀਆਂ ਦੀ ਚੀਜ਼ਾਂ ਮਿਲ ਗਈਆਂ, ਮਹਾਰਾਜ ਦਾ ਨਾਮ ਨਾ ਮਿਲਿਆ ਨਰਕਾਂ ਵਿੱਚ ਚਲੇ ਜਾਣਾ ਹੈਗਾ, ਮਹਾਰਾਜ ਦੀ ਬਾਣੀ ਕਹਿੰਦੀ ਹੈਗੀ, ਬਾਕੀ ਚੀਜ਼ਾਂ ਕਿਸੇ ਕੰਮ ਨਹੀਂ ਹੈਗੀਆਂ। ਹੁਣ ਵੀ ਵਿਰਾਗ ਹੋ ਗਿਆ, ਹੁਣ ਵੀ ਪਾਰਜ ਪੜ ਦਿੱਤਾ ਕਿ ਉਹਨਾਂ ਦਾ ਸੇਵਕ ਬਣ ਗਿਆ, ਕਹਿੰਦਾ ਮੇਰਾ ਸੇਵਕ ਚੱਲ ਤੈਨੂੰ ਸੱਤਵੇਂ ਮਹਾਰਾਜ ਦੇ ਪਾਸ ਲੈ ਜਾਵਾਂਗਾ। ਕੀਰਤ ਭੁੱਲ ਆਇਆ, ਮਹਾਰਾਜ ਨੇ ਦੋਹਾਂ ਨੂੰ ਗਿਆਨ ਕਰ ਦਿੱਤਾ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਗੁਰਖ ਤੇ ਸਿੱਧਾਂ ਨੇ ਸ਼ੰਕਾ ਕੀਤੀ ਕਿ ਸੱਚੇ ਆਦਮ ਹੋਈਏ, ਅਸੀਂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਕਿੱਦਾਂ ਸੱਚੇ ਹੋਈਏ? ਮਹਾਰਾਜ ਕੀ ਆਉਂਦੇ ਆ, ਕੂਰੋਂ ਟੁੱਟੇ ਪਾਲ ਟੁੱਟਾ ਸੰਸਾਰ ਮਗਰੋਂ ਲਾਓ। ਫਿਰ ਉਹ ਸ਼ੰਕਾ ਕਰਦੇ ਆ ਕਿ ਕੂਰੋਂ ਟੁੱਟੇ ਪਾਲ ਟੁੱਟਾ ਸੰਸਾਰ ਕਿੱਦਾਂ ਮਥੋਂ ਮਗਰੋਂ ਲੱਥੇ, ਹੁਕਮ ਜਾਏ ਚੱਲਣਾ ਨਾ ਨਿਕਲੇ ਪਹਿਲਾਂ ਮਹਾਰਾਜ ਦਾ ਹੁਕਮ ਮੰਨੋ, ਜੋ ਲਿਖਿਆ ਦਰਬਾਰ ਸਾਹਿਬ ਦੇ ਵਿੱਚ ਵੇਦਾਂ ਗ੍ਰੰਥਾਂ ਵਿੱਚ ਪਰਮੇਸ਼ਰ ਦਾ ਹੁਕਮ ਹੈ ਤੁਸੀਂ ਮੰਨੋਗੇ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੈਂ ਸੱਚੇ ਹੋ ਜਾਓਗੇ, ਸੰਸਾਰ ਭਵਜਲ ਤੇ ਪਾਰ ਹੋ ਜਾਓਗੇ, ਤੁਹਾਡਾ ਜਨਮ ਬੰਧ ਕੱਟਿਆ ਜਾਏਗਾ, ਜਿਸ ਵਾਸਤੇ ਮਨੁੱਖਾਂ ਦੇ ਮਿਲੀ ਉਹ ਸਫਲੀ ਹੋ ਜਾਏਗੀ, ਤੁਹਾਡੀਆਂ ਫੁੱਲਾਂ ਦਾ ਆਧਾਰ ਹੋ ਜਾਏਗਾ, ਸਭ ਦਾ ਆਧਾਰ ਹੋ ਜਾਏਗਾ। ਜਨਨੀ ਜਨ ਤਾਂ ਭਗ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਣ ਰਹੇ ਕਾਹੇ ਗਵਾਰ ਨੂੰ, ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਫਸ ਨਾ ਪਈ ਮਤਾਰੀ। ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੋਰਖ ਤੇ ਸਿੱਧਾ ਦੀ

ਮਿਲਿਆ ਜੀਓ ਮੇਰੇ ਮਨ ਤਨ

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹਨ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ ਹਨ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ ਹਾਂ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

0: ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।
1: ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ।

ਬੜੀ ਕਮਾਲ ਦੀ ਗੱਲ ਆਖੀ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਹ ਆਦ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸ ਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾ ਲਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਵਨ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸ਼ਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਬੀਆ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ 'ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤਾਂ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਤੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ 'ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ 2, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਕੀ ਨਿਕਲਦਾ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ। ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਸੜਪ ਹੋਏ ਪਏ ਹੁੰਦੇ ਹਾਂ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ। ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ, ਉਹਦੇ ਨਾਲ ਮਾਈਂਡ ਐਕਟੀਵੇਟ ਹੁੰਦਾ ਹੈ, ਫਿਰ ਮਾਈਂਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ, ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤਾਂ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਹਨ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧ ਵੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧ ਹੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧ ਹੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ।
खाना पीना बोलना चलना सुनना देखना इत्यादि। आओ उस तो बाद क्योंकि महाराज जी ने आख्या पांडा तोहे, इस पांडे नू तोना है, इस शरीर रूपी पांडा है, अंदरों मैला होया पिया है, इसनू साफ करना है, इस दी आत्मा नू साफ करना है। सो इस पांडे नू योग बनाना है कि इस नाम रूपी अमृत पै सके। बैस धूप देवो तौ दूधे को जावो, इस पांडे नू धोवो सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे। इस पांडे च निम्रता होवे, इस पांडे दे विच केयरिंगनैस होवे, गिविंगनैस होवे, इस पांडे दे विच फॉरगिविंगनैस होवे, माफी होवे, इस पांडे दे विच तमाम किस्म दे गुण होण, इस पांडे दे अंदर श्रद्धा होवे, कहिंदे तां इह जाके पांडा शुद्ध हुंदा है। ते जदों इह पांडा शुद्ध हुंदा है, तुसी एक लैवल ते कम कर लिया, हुण अगला है दूसरा लैवल, वह है माइंड दा। माइंड की साड़ी बहुत वड्डी प्रॉब्लम है। गुरु तेग बहादुर साहब महाराज आखदे हैं।

ਨਿਸਬਾ ਸਿਰ ਬਿਖੀਅਨ ਕੋ ਧਾਵਤ ਕੇ ਬਿਦੇਰੋ ਪੋਤਾ ਹੈ। ਐ ਮਾਂ, ਮੇਰਾ ਮਨ ਮੇਰੇ ਵਸ ਚ ਨਹੀਂ, ਸਾਡੇ ਜਿਹੜੇ ਖਿਆਲ ਹਨ ਉਹ ਬੜੀ ਸ਼ਕਤੀ ਰੱਖਦੇ ਹਨ। ਖਿਆਲਾਂ ਦਾ ਇੱਕ ਟ੍ਰੈਫਿਕ ਹੈ, ਸਮਝ ਲਓ ਅਸੀਂ ਉਸ ਟ੍ਰੈਫਿਕ ਦੇ ਦਰਮਿਆਨ ਚ ਖੜੇ ਹਾਂ। ਉਹ ਟ੍ਰੈਫਿਕ ਸਾਨੂੰ ਹਿੱਟ ਕਰਦਾ ਹੈ, ਕੋਈ ਖਿਆਲ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ। ਹਰੇਕ ਖਿਆਲ ਦਾ ਆਪਣਾ ਇਨਫਲੂਐਂਸ ਹੈ। ਕੋਈ ਖਿਆਲ ਸਾਨੂੰ ਡਿਪਰੈਸ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਐਂਗਜ਼ਾਇਟੀ ਦੇ ਦਿੰਦਾ ਹੈ, ਕੋਈ ਖਿਆਲ ਸਾਨੂੰ ਸੈਡ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਵਰੀਡ ਕਰ ਦਿੰਦਾ ਹੈ। ਸਭ ਖਿਆਲ ਹੀ ਖਿਆਲ ਹਨ। ਮਨ ਜਿਹੜਾ ਹੈ ਉਹ ਟਿਕਾਓ ਚ ਨਹੀਂ ਹੈ, ਸਟਿਲਨੈਸ ਦੇ ਵਿੱਚ ਨਹੀਂ ਹੈ। ਬਹੁਤ ਧਿਆਨ ਦੇ ਨਾਲ ਸੁਣਨਾ ਕਿ ਮਨ ਦੇ ਨਾਲ ਫਿਰ ਕੀ ਕੀਤਾ ਜਾਏ, ਇਸ ਨੂੰ ਟਿਕਾਉਣ ਦੀ ਕੀ ਵਿਧੀ ਹੈ, ਕਿਹੜਾ ਅਭਿਆਸ ਹੈ। ਆਓ, ਆਪ ਜੀ ਨੂੰ ਮੈਂ ਦੋ ਤਿੰਨ ਲਾਈਨਾਂ ਅੱਜ ਅਰਜ਼ ਕਰਾਂਗਾ, ਉਹਨਾਂ ਨੂੰ ਲੈ ਕੇ ਹੀ ਪ੍ਰੈਕਟਿਸ ਕਰਨਾ, ਤਾਂ ਕਿ ਸਿੰਪਲ ਸਿੰਪਲ ਟੈਕਨੀਕਸ ਅਰਜ਼ ਕੀਤੀਆਂ ਜਾਣ, ਤਾਂ ਕਿ ਉਹਨਾਂ ਨੂੰ ਆਪ ਐਕਸਰਸਾਈਜ਼ ਕਰ ਸਕੋ। ਲਗਾਤਾਰ 3-4-6 ਮਹੀਨੇ ਤੱਕ ਐਕਸਰਸਾਈਜ਼ ਕਰਨ ਦੇ ਨਾਲ ਯੂ ਵਿਲ ਫਾਈਂਡ ਏ ਗ੍ਰੇਟ ਡਿਫਰੈਂਸ ਇਨ ਯੂਅਰ ਕੁਆਲਿਟੀ ਆਫ ਮਾਈਂਡ, ਯੂ ਵਿਲ ਅਚੀਵ ਸਟਿਲਨੈਸ ਆਫ ਮਾਈਂਡ। ਅਭਿਆਸ ਕੀ ਹੈ? ਬਾਣੀ ਚ ਇਸ ਤਰ੍ਹਾਂ ਆਖਿਆ,

0: ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ਼ ਐਕਸਪੀਰੀਅੰਸ ਸੋ ਦੂਸਰਾ ਅਭਿਆਸ ਹੈ ਮਨ ਦਾ ਔਰ ਤੀਸਰਾ ਅਭਿਆਸ ਹੈ ਗੁਰੂ ਬਾਬਾ ਜੀ ਆਖਦੇ ਹਨ ਸੁਰਤੀ ਦਾ ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ ਇੱਕ ਦੀ ਸੁਰਤ ਉੱਥੇ ਨਹੀਂ ਹੈ ਧਿਆਨ ਉੱਥੇ ਨਹੀਂ ਹੈ ਅਟੈਂਸ਼ਨ ਉੱਥੇ ਨਹੀਂ ਹੈ ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ ਪਰ ਇੱਕ ਬੰਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ ਤੇ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ ਕਿਉਂਕਿ ਧਿਆਨ ਕਿਤੇ ਹੋਰ ਸੀ ਸੋ ਤੀਸਰੀ ਸਾਧਨਾ ਹੈ ਧਿਆਨ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆ ਦਿੱਤੀਆਂ ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ ਸ਼ੇਪ ਅਪ ਕਰੋ ਇਸ ਦੀਆਂ ਹੈਬਿਟਸ ਨੂੰ ਠੀਕ ਕਰੋ ਇਸ ਨੂੰ ਮਾਸਟ ਕਰੋ ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ ਉਹਨਾਂ ਉੱਤੇ ਆਪਣਾ ਕੰਟਰੋਲ ਕਰੋ ਦੂਸਰਾ ਹੈ ਮਾਇੰਡ ਜਿਸ ਦੀ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰ ਚੁੱਕਾ ਹਾਂ ਉਸ ਅਭਿਆਸ ਨੂੰ ਕਰੋ ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ ਇਹ ਪਹਿਲੀ ਦਫਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ ਜਸਟ ਵਾਚਿੰਗ ਦੈਮ ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ ਅਦਰਵਾਈਜ਼ ਦੇ ਕੈਨ ਨਾਟ ਇਫ ਯੂ ਆਰ ਪ੍ਰੈਜੈਂਟ ਵਾਚਿੰਗ ਦੈਨ ਦੇਰ ਇਜ਼ ਨੋ ਰੂਮ ਫਾਰ ਦ ਥਾਟ ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ ਸਾਡੇ ਬਾਹਰ ਵੀ ਹੈ ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਸੁਰਤੀ ਚ ਨਹੀਂ ਆਉਂਦਾ ਤਾਂ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ ਨਵੀਂ ਚੀਜ਼ ਗਰੋ ਕਰੋ ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ ਨਵੇਂ ਕਿਸਮ ਦੀ ਸੁਰਤੀ ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ ਅਸੀਂ ਉਸ ਦੀ ਸੁਰਤ ਰੱਖਦੇ ਹਾਂ ਕਿ ਕਿੱਥੇ ਹੈ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਖੇਡ ਰਿਹਾ ਇੱਕ ਹੈ ਸਾਡੀ ਸੁਰਤੀ ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ ਬੜਾ ਸਟਲ ਅਭਿਆਸ ਹੈ ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ ਕਦੇ ਕਿਤੇ ਹੈ ਕਦੇ ਕਿਤੇ ਹੈ ਕਦੇ ਕਿਤੇ ਹੈ ਕਦੇ ਕਿਤੇ ਹੈ ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ ਸੁਰਤ ਨੂੰ ਰੱਖ ਦਿਓ ਸੁਰਤੀ ਸੁਰਤ ਰਲਾਈ ਹੈ ਇਹ ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ ਇਹ ਅਭਿਆਸ ਹਰ ਵੇਲੇ ਕਰੋ ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ ਕਿਉਂਕਿ ਜਿਤਨੀ ਦੇਰ ਤੱਕ ਧਿਆਨ ਅਤੇ ਸੁਰਤੀ ਬਹੁਤ ਬਾਰੀਕ ਬਹੁਤ ਮਾਨਿਊਟਲੀ ਆਪਣੀ ਸੁਰਤੀ ਨੂੰ ਆਪਣੇ ਧਿਆਨ ਨੂੰ ਨਹੀਂ ਦੇਖ ਸਕਦੇ ਉਤਨੀ ਦੇਰ ਤੱਕ ਉਹ ਆਤਮਾ ਜਿਹੀ ਸੂਖਸ਼ਮ ਚੀਜ਼ ਨੂੰ ਨਹੀਂ ਦੇਖ ਸਕਦੇ ਹੋਣੀ ਚਾਹੀਦੀ ਉਸ ਦੇ ਵਾਸਤੇ ਇਹ ਅਭਿਆਸ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਜੋ ਫਰਮਾਇਆ ਹੈ, ਆਪ ਜੀ ਦੀ ਸੇਵਾ ਚ ਮੈਂ ਦੱਸਦਾ ਹਾਂ ਕਿ ਇਸੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਇਹ ਤਿੰਨੇ ਚੀਜ਼ਾਂ ਆਖੀਆਂ ਹਨ। ਨੰਬਰ ਇੱਕ, ਭਾਂਡਾ ਧੋਏ ਬੈਸ ਧੂਪ ਦੇ ਹੋ, ਆਪਣੇ ਇਸ ਭਾਂਡੇ ਨੂੰ ਸ਼ੁੱਧ ਕਰੋ। ਤੋ ਦੁੱਧੇ ਕੋ ਜਾਓ, ਜੇ ਭਾਂਡਾ ਮੈਲਾ ਹੈ, ਸ਼ੁੱਧ ਨਹੀਂ ਹੈ, ਉਸ ਦੁੱਧ ਪਾਇਆ ਕਿ ਖਰਾਬ ਨਹੀਂ ਹੋ ਜਾਏਗਾ। ਫਿਰ ਕਹਿੰਦੇ ਹਨ ਦੁੱਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਦੁੱਧ ਕਰਮ ਕਹਿੰਦੇ ਜਿਹੜੇ ਤੁਹਾਡੇ ਕਰਮ ਹਨ ਨਾ, ਕਰਮ ਕੀ ਹਨ? ਬੋਲਣਾ, ਇਹ ਵੀ ਤਾਂ ਕਰਮ ਹੀ ਹੈ ਨਾ। ਸਾਰੀ ਇੰਟਰੈਕਸ਼ਨ ਜਿਤਨੀ ਵੀ ਹੈ ਸਾਡੀ ਹਿਊਮਨ ਲਾਈਫ ਦੇ ਵਿੱਚ, ਉਹ ਸਾਡੇ ਕਰਮ ਹਨ। ਕਹਿੰਦੇ ਉਹ ਦੁੱਧ ਵਰਗੇ ਸੱਚੇ ਸੁੱਚੇ ਪਵਿੱਤਰ ਹੋਣੇ ਚਾਹੀਦੇ ਹਨ, ਦੁੱਧ ਵਰਗੇ ਸਾਫ, ਦੁੱਧ ਵਰਗੇ ਨਿਰਮਲ ਕਰਮ ਹੋਣ। ਝੂਠ ਨਾ ਬੋਲਿਆ ਜਾਏ, ਕੌੜਾ ਨਾ ਬੋਲਿਆ ਜਾਏ, ਫਿੱਕਾ ਨਾ ਬੋਲਿਆ ਜਾਏ, ਹੋਮੇ ਚ ਨਾ ਬੋਲਿਆ ਜਾਏ, ਕਿਸੇ ਦਾ ਦਿਲ ਨਾ ਦੁਖਾਇਆ ਜਾਏ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਘਰ ਜਾਵੋ। ਕਹਿੰਦੇ ਕਿਸੇ ਨੂੰ ਵੀ ਕਦੇ ਤੁਹਾਤੋਂ ਦੁੱਖ ਨਾ ਪਹੁੰਚੇ ਤਾਂ ਤੁਸੀਂ ਪਤ ਦੇ ਨਾਲ ਵਾਹਿਗੁਰੂ ਦੇ ਘਰ ਚ ਜਾ ਸਕਦੇ ਹੋ। ਤੁਹਾਤੋਂ ਅਗਰ ਕੋਈ ਸ਼ਖਸ ਹਰਟ ਹੁੰਦਾ ਹੈ ਤੇ ਉਹ ਨਿਰਮਲ ਕਰਮ ਨਹੀਂ ਹੈ, ਦੁੱਧ ਵਰਗੇ ਕਰਮ ਨਹੀਂ ਹਨ। ਕਹਿੰਦੇ ਤੁਹਾਡੇ ਕਰਮ ਦੁੱਧ ਵਰਗੇ ਹੋਣੇ ਚਾਹੀਦੇ ਹਨ। ਸੋ ਦੁੱਧ ਕੀ ਹੈ? ਦੁੱਧ ਵਰਗੇ ਕਰਮ। ਭਾਂਡਾ ਕੀ ਹੈ? ਇਹ ਸਰੀਰ। ਇਹ ਸਾਫ ਸੁਥਰਾ ਹੋਵੇ ਤੇ ਦੁੱਧ ਕਰਮ ਜੋ ਹਨ ਦੁੱਧ ਵਰਗੇ, ਉਹ ਇਸ ਦੇ ਵਿੱਚ ਦੁੱਧ ਪਾਇਆ ਹੋਵੇ, ਫਿਰ ਮੱਖਣ ਕੱਢਣ ਦੇ ਵਾਸਤੇ ਅਸੀਂ ਉਸ ਦੁੱਧ ਨੂੰ ਜਾਗ ਲਗਾਉਂਦੇ ਹਾਂ, ਉਸ ਦੁੱਧ ਨੂੰ ਜਾਗ ਲਗਾਉਂਦੇ ਨਾ ਦਹੀਂ ਪਾ ਕੇ। ਕਹਿੰਦੇ ਉਸ ਦੁੱਧ ਨੂੰ ਜਾਗ ਕਿਵੇਂ ਲਗਾਉਣਾ ਹੈ? ਤਾਂ ਕਿ ਉਹ ਦਹੀਂ ਬਣੇ। ਸ਼ੁਭ ਕਰਮ ਹੋ ਗਿਆ ਦੁੱਧ, ਸਰੀਰ ਹੋ ਗਿਆ ਭਾਂਡਾ, ਹੁਣ ਜਾਗ ਲਗਾਉਣਾ ਹੈ। ਕਹਿੰਦੇ ਸੁਰਤੀ ਦਾ ਜਾਗ ਲਗਾਓ, ਸੁਰਤੀ ਦਾ ਜਾਗ ਲਗਾਓ, ਜਿਹੜੀ ਇਸ ਦੁੱਧ ਨੂੰ ਤਬਦੀਲ ਕਰਕੇ ਉਸ ਫਾਰਮ ਚ ਕਰ ਦੇਗੀ ਜਿੱਥੋਂ ਮੱਖਣ ਨੇ ਨਿਕਲਣਾ। ਰੱਬ ਹੈ ਮੱਖਣ, ਔਰ ਰੱਬ ਮੱਖਣ ਦੇ ਵਾਸਤੇ ਮਹਾਰਾਜ ਨੇ ਇਹ ਸਨੇਰੀਓ ਸਾਡੇ ਸਾਹਮਣੇ ਰੱਖਿਆ ਹੈ, ਇਹ ਸਿਮਲੀ ਦਿੱਤੀ ਹੈ। ਕਹਿੰਦੇ ਸੁਰਤ ਸਮਾਇਣ, ਸਮਾਇਣ ਦਾ ਮਤਲਬ ਹੁੰਦਾ ਹੈ ਜਾਗ ਲਗਾਉਣਾ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ। ਕਹਿੰਦੇ ਦੁੱਧ ਤੁਹਾਡੇ ਪਾਸ ਆ ਗਿਆ, ਸ਼ੁਭ ਕਰਮ ਉਹ ਹੈ ਦੁੱਧ, ਫੁਨ ਸੁਰਤ ਸਮਾਇਣ। ਸੁਰਤੀ ਦੀ ਆਦਤ, ਸੁਰਤੀ ਦਾ ਅਭਿਆਸ ਇੱਕ ਐਸਾ ਜਾਗ ਹੈ ਜਿਹੜਾ ਤੁਸੀਂ ਲਗਾ ਦਿਓ। ਹਰ ਵੇਲੇ ਆਪਣੀ ਸੁਰਤੀ ਦੀ ਸੁਰਤ ਰੱਖੋ ਕਿ ਸੁਰਤੀ ਕੀ ਕਰ ਰਹੀ ਹੈ, ਸੁਰਤੀ ਕੀ ਦੇਖ ਰਹੀ ਹੈ, ਸੁਰਤੀ ਕੀ ਸੋਚ ਰਹੀ ਹੈ। ਸੁਰਤੀ ਦੀ ਸੁਰਤ ਰੱਖੋ, ਧਿਆਨ ਦਾ ਧਿਆਨ ਰੱਖੋ, ਇਹ ਦੋ ਗੱਲਾਂ ਯਾਦ ਰੱਖੋ। ਸੁਰਤੀ ਦੀ ਸੁਰਤ ਰੱਖੋ, ਇਹ ਕਿਵੇਂ ਹੋਏਗਾ? ਹੁਣ ਲੰਗਰ ਛਕਦੇ ਹੋ ਤੇ ਲੰਗਰ ਅਸੀਂ ਹੱਥਾਂ ਨਾਲ ਛਕ ਰਹੇ ਹਾਂ, ਦੰਦਾਂ ਨਾਲ ਚਬਾ ਰਹੇ ਹਾਂ, ਪਰ ਸੁਰਤੀ ਨਾਲ ਕੀ ਕਰ ਰਹੇ ਹਾਂ? ਸੁਰਤੀ ਕਿੱਥੇ ਹੈ? ਨਾਲ ਦੀ ਨਾਲ ਇਹ ਵੀ ਕੰਮ ਕਰਨਾ। ਲੰਗਰ ਮੈਂ ਛਕ ਰਿਹਾ ਹਾਂ, ਸੁਰਤੀ ਕਿੱਥੇ ਹੈ? ਤੇ ਜੇ ਸੁਰਤੀ ਉੱਥੇ ਲੰਗਰ ਨਹੀਂ ਛਕ ਰਹੀ ਤੇ ਸੁਰਤੀ ਨੂੰ ਵਾਪਸ ਲੈ ਆਓ, ਕਿ ਸੁਰਤੀ ਵੀ ਉੱਥੇ ਹੀ ਪ੍ਰੈਜੈਂਟ ਹੋਵੇ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਲੰਗਰ ਛਕ ਰਹੇ ਹੋ, ਤਾਂ ਕਿ ਤੁਹਾਡੀ ਸੁਰਤੀ ਉਸ ਟੋਟਲ ਜੋ ਐਕਸਪੀਰੀਅੰਸ ਨੂੰ ਐਕਸਪੀਰੀਅੰਸ ਕਰੇ ਕਿ ਤੁਸੀਂ ਬੁਰਕੀ ਤੋੜ ਰਹੇ ਹੋ, ਉਸਨੂੰ ਮੂੰਹ ਚ ਪਾ ਰਹੇ ਹੋ, ਉਸਨੂੰ ਚਬਾ ਰਹੇ ਹੋ। ਸੁਰਤੀ ਸ਼ੁੱਡ ਬੀ ਪਾਰਟ ਆਫ ਐਵਰੀਥਿੰਗ, ਬਟ ਵੈਨ ਵੀ ਡੂ ਥਿੰਗਸ ਵੀ ਆਰ ਐਬਸੈਂਟ। ਅਸੀਂ ਖਾਣਾ ਖਾ ਰਹੇ ਹੁੰਦੇ ਹਾਂ, ਸੁਰਤੀ ਕਰਕੇ ਅਸੀਂ ਕਿਤੇ ਹੋਰ ਹੁੰਦੇ ਹਾਂ, ਪ੍ਰੈਜੈਂਟ ਨਹੀਂ ਹੁੰਦੇ। ਸੁਰਤੀ ਦਾ ਅਭਿਆਸ ਇਸ ਤਰ੍ਹਾਂ ਕਰਨਾ ਹੈ, ਹਰ ਚੀਜ਼ ਦੇ ਵਿੱਚ ਸੁਰਤ ਨੂੰ ਉੱਥੇ ਪ੍ਰੈਜੈਂਟ ਰੱਖਣਾ ਹੈ, ਸੁਰਤੀ ਦੇ ਉੱਤੇ ਸੁਰਤ ਰੱਖਣੀ ਹੈ। ਇਸ਼ਨਾਨ ਕਰ ਰਹੇ ਹੋ ਤੇ ਸੁਰਤੀ ਨੂੰ ਦੇਖਣਾ ਹੈ ਕਿ ਸੁਰਤ ਕਿੱਥੇ ਹੈ, ਇਸ਼ਨਾਨ ਹੀ ਕਰ ਰਹੀ ਹੈ ਜਾਂ ਕੁਛ ਹੋਰ ਕਰ ਰਹੀ ਹੈ। ਸੈਰ ਕਰ ਰਹੇ ਹੋ, ਉਦੋਂ ਸੁਰਤੀ ਨੂੰ ਦੇਖਣਾ ਹੈ ਕਿ ਸੁਰਤੀ ਸੈਰ ਹੀ ਕਰ ਰਹੀ ਹੈ ਜਾਂ ਕਿਤੇ ਹੋਰ ਹੈ। ਸੈਰ ਅਸੀਂ ਸਿੰਘਾਪੁਰ ਚ ਕਰ ਰਹੇ ਹੋਈਏ ਤੇ ਸੁਰਤੀ ਕਰਕੇ ਇੰਡੀਆ ਚ ਤੁਰੇ ਫਿਰਦੇ ਹੋਈਏ, ਸੁਰਤੀ ਵੀ ਉੱਥੇ ਹੀ ਹੋਵੇ। ਇਹ ਹੈ ਸੁਰਤੀ ਦਾ ਅਭਿਆਸ। ਯਾਨੀ ਕੁਛ ਵੀ ਕਰਨਾ ਹੈ ਉਸ ਦੇ ਵਿੱਚ ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ, ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ। ਦੁੱਧ ਕਰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਕਹਿੰਦਾ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ, ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ, ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸ ਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ, ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਕਹਿੰਦੇ, ਐਸਾ ਨਾ ਹੋਵੇ ਕਿ ਮਾਈਂਡ ਜੋ ਹੈ ਉਹ ਉਸ ਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤਾਂ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕੇ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀਂ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗਸ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ ਮਨ ਦੇ ਉੱਤੇ ਨਿਗਾਹ ਰੱਖਣੀ ਹੈ, ਥਾਟਸ ਦੇ ਉੱਤੇ ਨਿਗਾਹ ਰੱਖਣੀ ਹੈ, ਥਾਟਸ ਦੇ ਉੱਤੇ ਸਵਾਰ ਰਹਿਣਾ ਹੈ। ਤੀਸਰੀ ਗੱਲ, ਸੁਰਤੀ ਦਾ ਜਾਗ ਲਗਾਉਣਾ ਹੈ। ਦੁੱਧ ਵਰਗੇ ਕਰਮ ਕਰਨੇ ਹਨ, ਨਿਰਮਲ, ਪਵਿੱਤਰ, ਇਤਨੇ ਅੱਛੇ
1: ਕਰਮ ਕਰਨੇ ਹਨ ਕਿ ਉਹਨਾਂ ਨੂੰ ਕੰਪੇਅਰ ਕੀਤਾ ਜਾ ਸਕੇ ਦੁੱਧ ਵਰਗ, ਔਰ ਫਿਰ ਉਸ ਦੁੱਧ ਨੂੰ ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਅਭਿਆਸ ਕਰਨਾ ਹੈ। ਇਸ਼ਨਾਨ ਕਰਨ ਵੇਲੇ ਸੁਰਤੀ ਕਿੱਥੇ ਹੈ? ਬਿਸਤਰੇ ਉੱਤੇ ਲੇਟੇ ਪਏ ਹੋ, ਸੁਰਤੀ ਕਿੱਥੇ ਹੈ? ਖਾਣਾ ਖਾ ਰਹੇ ਹੋ, ਸੁਰਤੀ ਕਿੱਥੇ ਹੈ? ਕਾਰ ਚਲਾ ਰਹੇ ਹੋ, ਸੁਰਤੀ ਕਿੱਥੇ ਹੈ? ਸੈਰ ਕਰ ਰਹੇ ਹੋ, ਸੁਰਤੀ ਕਿੱਥੇ ਹੈ? ਜਿਸਨੇ ਸੁਰਤੀ ਦਾ ਅਭਿਆਸ ਕਰਨਾ ਸ਼ੁਰੂ ਕਰਤਾ, ਉਸਨੇ ਇਸ ਨੂੰ ਕੰਟੀਨਿਊਸਲੀ ਹਰ ਵਕਤ ਕਰਨਾ ਹੈ। ਉਸ ਦੇ ਵਿੱਚ ਕੋਈ ਫਿਰ ਜੋ ਹੈ ਉਹ ਟਾਈਮ ਅਜਿਹਾ ਨਹੀਂ ਕਿ ਹੁਣ ਨਾ ਕੀਤਾ ਜਾਏ। ਦਿਸ ਇਜ਼ ਆਨ ਗੋਇੰਗ ਥਿੰਗ। ਸੁਰਤੀ ਦਾ ਅਭਿਆਸ ਹਰ ਵੇਲੇ ਕਰਨਾ। ਸੁਰਤੀ ਦਾ ਅਭਿਆਸ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸੁਰਤੀ ਨੇ ਇਤਨੀ ਸ਼ਾਰਪ ਹੋ ਜਾਣਾ ਹੈ, ਇਤਨੀ ਕੰਟਰੋਲਡ ਹੋ ਜਾਣਾ ਹੈ, ਇਤਨੀ ਮਾਈਨਿਊਟਲੀ ਦੇਖ ਸਕਣ ਦੇ ਉਸਨੇ ਕਾਬਿਲ ਹੋ ਜਾਣਾ ਹੈ ਕਿ ਉਹੀ ਸੁਰਤੀ ਦੇ ਵਿੱਚ ਇੱਕ ਦਿਨ ਆਤਮਾ ਨੇ ਆਉਣਾ ਸ਼ੁਰੂ ਹੋ ਜਾਣਾ। ਉਸੇ ਹੀ ਸੁਰਤੀ ਦੇ ਵਿੱਚ ਉਹ ਵਾਹਿਗੁਰੂ ਜੀ ਦੀ ਜੋ ਜੋਤ ਹੈ ਉਸਨੇ ਆਉਣਾ ਸ਼ੁਰੂ ਹੋ ਜਾਣਾ ਹੈ। ਹੁਣ ਜ਼ਿਆਦਾ ਸਮਾਂ ਨਹੀਂ ਹੈ, ਇਸ ਕਰਕੇ ਕੀਰਤਨ ਦੀ ਜੋ ਵਿਚਾਰਾਂ ਦੀ ਲੜੀ ਅੱਜ ਇੱਥੇ ਸੰਪੂਰਨ ਹੁੰਦੀ ਹੈ। ਜੋ ਟੌਪਿਕ ਆਰੰਭ ਹੋਇਆ ਸੀ ਉਸਨੂੰ ਅੱਜ ਇੱਥੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਅਸੀਂ ਕੰਪਲੀਟ ਕਰ ਰਹੇ ਹਾਂ। ਔਰ ਇਹਨਾਂ ਵਿਚਾਰਾਂ ਨੂੰ ਆਪ ਆਪਣੇ ਅਭਿਆਸ ਦੇ ਵਿੱਚ ਲਿਆਓ, ਸੁਰਤੀ ਦੀ ਸਾਧਨਾ ਕਰੋ, ਔਰ ਰੋਜ਼ਾਨਾ ਆਪਣੇ ਆਪਣੇ ਜੀਵਨ ਦੇ ਵਿੱਚ ਕੋਈ ਟਾਈਮ ਜ਼ਰੂਰ ਕਮਿਟ ਕਰ ਲਓ। ਸਵੇਰੇ ਸੂਟ ਕਰਦਾ ਹੈ ਜਾਂ ਰਾਤ ਨੂੰ ਸੂਟੇਬਲ ਹੈ ਜਾਂ ਦੁਪਹਿਰੇ, ਪਰ ਇੱਕ ਟਾਈਮ ਐਸਾ ਹੋਵੇ ਜੋ ਤੁਹਾਡਾ ਸਿਰਫ ਆਪਣੇ ਵਾਸਤੇ ਹੋਵੇ। ਉਸ ਵਕਤ ਦੇ ਵਿੱਚ ਰੋਜ਼ਾਨਾ ਵਾਹਿਗੁਰੂ ਸ਼ਬਦ ਦਾ ਅਭਿਆਸ ਜੋ ਹੈ ਉਹ ਨਿਤਨੇਮ ਦੇ ਨਾਲ ਕਰਨਾ ਹੈ, ਔਰ ਬਹੁਤ ਧਿਆਨ ਦੇ ਨਾਲ, ਜਾਗਰੂਕਤਾ ਦੇ ਨਾਲ ਕਰਨਾ ਹੈ। ਔਰ ਉਸ ਦੇ ਨਾਲ ਨਾਲ ਅਗਰ ਹੋ ਸਕੇ ਤੇ ਗੁਰੂ ਬਾਬਾ ਜੀ ਦੀ ਬਾਣੀ ਦਾ ਅਭਿਆਸ ਜਿਤਨਾ ਵੱਧ ਸਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਪੇਜ ਰੋਜ਼ਾਨਾ ਪੜਿਆ ਜਾਏ। ਜੇ ਗੁਰੂ ਗ੍ਰੰਥ ਸਾਹਿਬ ਨਹੀਂ ਹਨ ਤੇ ਗੁਟਕਿਆਂ ਆਦਿ ਤੋਂ ਪੜ ਲਿਆ ਜਾਏ। ਤੇ ਇਸ ਤਰ੍ਹਾਂ ਆਪਣੇ ਮਨ ਨੂੰ ਹਰ ਵਕਤ ਕਿਸੇ ਦਾਇਰੇ ਦੇ ਵਿੱਚ ਰੱਖਣਾ ਹੈ, ਤੇ ਇਸ ਦਾਇਰੇ ਦੇ ਵਿੱਚ ਰੱਖ ਕੇ ਜੋ ਅਭਿਆਸ ਕਰਦਾ ਜਾਏਗਾ ਉਸ ਦਾ ਅੰਦਰ ਵੀ ਸ਼ੁੱਧ ਹੁੰਦਾ ਜਾਏਗਾ, ਸਰੀਰ ਵੀ ਉਸਦਾ ਮੰਦਰ ਬਣ ਜਾਏਗਾ, ਸਰੀਰ ਉਸਦਾ ਰੱਬ ਦੀ ਕਾਮਣੀ ਬਣ ਜਾਏਗਾ, ਸਰੀਰ ਉਸਦਾ ਸਰੋਵਰ ਬਣ ਜਾਏਗਾ, ਔਰ ਉਸ ਸਰੋਵਰ ਦੇ ਵਿੱਚ ਆਤਮਕ ਫੁੱਲ ਖਿਲਣਗੇ, ਔਰ ਉਸ ਦੀ ਜੋ ਜੀਵਨ ਦੀ ਯਾਤਰਾ

ਹੱਕ ਹੱਕ ਅਗਾ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ।

ਫਰੀਦ ਜੀ ਆਪਣੇ ਰੰਗ ਵਿੱਚ ਵਿਚਰ ਰਹੇ ਹਨ। ਸੰਸਾਰ ਨੂੰ ਜਦੋਂ ਗੋਹ ਨਾਲ ਵੇਖਿਆ ਤੇ ਪਾਪ ਕਰਮ ਕਰ ਰਹੇ ਹਨ ਲੋਕ, ਕਿਸੇ ਨੂੰ ਵੀ ਪਰਮੇਸ਼ਰ ਦਾ ਡਰ ਨਹੀਂ। ਕੋਈ ਰਿਸ਼ਵਤ ਲੈ ਰਿਹਾ, ਕੋਈ ਝੂਠ ਬੋਲ ਕੇ ਮਾਇਆ ਇਕੱਠੀ ਕਰ ਰਿਹਾ, ਕੋਈ ਕਿਸੇ ਦਾ ਵਿਗਾੜ ਕੇ ਆਪਣਾ ਸਵਾਰ ਰਿਹਾ, ਤਾਂ ਫਰੀਦ ਜੀ ਕਹਿੰਦੇ ਹਨ, ਇਹ ਮਨੁੱਖ ਇਹ ਦੇਵਤਿਆਂ ਤੋਂ ਚੰਗੀ ਜਿਸ ਵਾਹਿਗੁਰੂ ਨੇ ਤੈਨੂੰ ਮਨੁੱਛਾ ਦੇਹੀ ਦਿੱਤੀ ਤੇ ਤੂੰ ਇਸ ਸਰੀਰ ਰੂਪੀ ਧਰਤੀ ਦੇ ਉੱਪਰ ਜਿੱਥੇ ਨਾਮ ਦਾ ਬੀਜ ਬੋਣਾ ਸੀ ਉੱਥੇ ਤੂੰ ਕਾਲੀਆਂ ਕਰਤੂਤਾਂ ਕਰ ਰਿਹਾ, ਪਾਪ ਕਰ ਰਿਹਾ। ਜੇ ਤੂੰ ਆਪਣੇ ਆਪ ਨੂੰ ਬਹੁਤ ਚਤੁਰ ਸਮਝਦਾ ਹੈ, ਅਕਲਵੰਦ ਸਮਝਦਾ ਹੈ, ਤਾਂ ਫਿਰ ਪਰਮੇਸ਼ਰ ਦੀ ਭਗਤੀ ਕਰ, ਕਿਉਂਕਿ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬਿਨਾ ਭਗਤੀ ਦੇ, ਬਿਨਾ ਨਾਮ ਦੇ ਬੜੇ ਬੜੇ ਜੋ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ, ਅਕਲਵੰਦ ਸਮਝਦੇ ਸਨ, ਉਹਨਾਂ ਦੀ ਕੋਈ ਪੁਸ਼ ਪ੍ਰਤੀਤ ਨਾ ਹੋਈ। ਇਸ ਲਈ ਫਰੀਦ ਜੀ, ਬਾਬਾ ਫਰੀਦ

ਉਸ ਬਿਰਧ ਨੂੰ ਸ਼ੁਭ ਉਪਦੇਸ਼ ਦੇਣ ਲਈ ਆਪ ਕਹਿੰਦੇ ਹਨ ਕਿ ਜਿਹੜੇ ਵੇਲੇ ਤੇਰਾ ਜਪ ਤਪ ਕਰਨ ਦਾ ਵੇਲਾ ਸੀ, ਤੂੰ ਬਚਪਨ ਖੇਡਾਂ ਵਿੱਚ ਬਤੀਤ ਕਰ ਦਿੱਤਾ ਤੇ ਜਦੋਂ ਜਵਾਨੀ ਆ ਗਈ ਘਰ ਦੇ ਸਾਮਾਨ ਇਕੱਠੇ ਕਰਨ ਵਿੱਚ ਲੱਗਾ ਰਿਹਾ, ਉਹ ਜੋਬਨ ਰੂਪ ਅਵਸਥਾ ਤਾਂ ਤੂੰ ਗਵਾ ਲਈ ਬਿਨਾਂ ਜਪਣ ਦੇ। ਮਾਇਆ ਇਕੱਠੀ ਕਰਨ ਵਿੱਚ ਤੇਰਾ ਮਨ ਜੁੜਿਆ ਰਿਹਾ ਤੇ ਹੁਣ ਜਦੋਂ ਮਰਨ ਦਾ ਕਿਨਾਰਾ ਆਇਆ ਤੇ ਹੁਣ ਤੈਨੂੰ ਜਪਣਾ ਯਾਦ ਆ ਰਿਹਾ। ਬਿਰਧ ਅਵਸਥਾ ਹੈ ਉਹ ਤੇਰੇ ਉੱਪਰ ਜ਼ੋਰ ਪਕੜ ਰਹੀ ਹੈ, ਤੂੰ ਮੌਤ ਦੇ ਨੇੜੇ ਜਾ ਰਿਹਾ। ਜਿਸ ਵਕਤ ਤੇਰੇ ਸ਼ਵਾਸ ਭਰੇ ਪੂਰੇ ਹੋ ਗਏ ਤਾਂ ਤੈਨੂੰ ਫੱਟੇ ਤੇ ਲੱਦ ਕੇ ਸ਼ਮਸ਼ਾਨ ਭੂਮਿਕਾ ਵਿਖੇ ਲੈ ਜਾਣਗੇ। ਇਸ ਲਈ ਭਾਈ ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਆਪਣਾ ਜੀਵਨ ਸੇਵਾ ਸਿਮਰਨ ਪਰਉਪਕਾਰ ਕੀਤਾ। ਬਾਬਾ ਫਰੀਦ ਜੀ ਕਹਿੰਦੇ ਨੇ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਬੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹੇ ਭਲਿਆ ਲੋਕਾ ਨਿਗਾਹ ਮਾਰ ਕੇ ਦੇਖ, ਜੋ ਗੱਲ ਤੇਰੇ ਪਰ ਆ ਕੇ ਪ੍ਰਾਪਤ ਹੋਈ ਹੈ। ਦਾੜੀ ਤੇਰੀ ਕੱਕੀ ਦਾੜੀ ਚਿੱਟੀ ਹੋ ਗਈ, ਪਰ ਜੋ ਤੂੰ ਸੰਸਾਰ ਤੇ ਆ ਕੇ ਕਰਨਾ ਸੀ ਉਹ ਅਜੇ ਤੱਕ ਕੀਤਾ ਨਹੀਂ, ਅਜੇ ਸੋਚ ਹੀ ਰਿਹਾ। ਇਸ ਲਈ ਭਾਈ ਜਦੋਂ ਅੰਤ ਸਮਾਂ ਆ ਜਾਏਗਾ ਉਸ ਵੇਲੇ ਤੂੰ ਕਹੇਗਾ ਬਈ ਮੈਨੂੰ ਸਤਸੰਗ ਕਰ ਲੈਣ ਦਿਓ। ਉਸ ਵੇਲੇ ਨਾ ਤੂੰ ਕਹਿਣ ਜੋਗਾ ਤੇ ਨਾ ਉਸ ਵੇਲੇ ਤੈਨੂੰ ਕੋਈ ਸਮਾਂ ਮਿਲਣਾ। ਇਸ ਲਈ ਭਾਈ ਆਪਣੀ ਹਿਰਦੇ ਰੂਪੀ ਪੱਟੀ ਤੇ ਉਜਲੇ ਕਰਮਾਂ ਦੇ

ਤੇ ਇਸ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਜਦੋਂ ਉੱਥੇ ਪਹੁੰਚਿਆ ਤਾਂ ਕੀ ਤੱਕਿਆ, 16 ਸ਼ਿੰਗਾਰ ਕੀਤੇ ਹਨ, ਗਿਆਨਿਆਂ ਦੇ ਨਾਲ ਭਰਪੂਰ ਇੱਕ ਔਰਤ ਜੋ ਰੋ ਰਹੀ ਹੈ। ਆਖਿਆ, ਕਿਉਂ ਰੋ ਰਹੀ ਹੈ? ਆਖੇ, ਮੈਨੂੰ ਰਾਜੇ ਨੇ ਕੱਢ ਦਿੱਤਾ ਤੇ ਹੁਣ ਮੈਂ ਤੇਰੇ ਨਾਲ ਪਰਣੀਣਾ ਹੈ, ਤੇਰੇ ਨਾਲ ਵਿਆਹ ਕਰਾਉਣਾ। ਮਨ ਵਿੱਚ ਸੋਚਿਆ ਭਾਈ, ਸਿੱਖ ਨੇ ਤਾਂ ਕਿਹਾ ਸੀ ਅੱਜ ਦੇ ਦਿਨ ਤੇਰੀ ਮੌਤ ਆਵੇਗੀ, ਪਰ ਇਹ ਤਾਂ ਕੀਮਤੀ ਪਦਾਰਥ, ਹੀਰੇ ਮੋਤੀ ਜਵਾਹਰਾਤ ਨਾਲ ਭਰਪੂਰ ਹੋਈ ਹੋਈ ਲੜਕੀ, ਔਰ ਆਪਣੇ ਮੂੰਹੋਂ ਕਹਿ ਰਹੀ ਹੈ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਆਖਿਆ, ਪਹਿਲਾਂ ਆ ਮੁੰਦਰਾ ਲੈ ਜਾ, ਸ਼ਹਿਰ ਵਿੱਚੋਂ ਕੋਈ ਵਸਤੂ ਲਿਆ, ਬੜੀ ਭੁੱਖ ਲੱਗੀ ਹੈ, ਜਾਂ ਇਹ ਪ੍ਰੇਮੀ ਸ਼ਹਿਰ ਵਿੱਚ ਆਇਆ, ਕੁਝ ਖਾਣ ਪੀਣ ਦਾ ਸੌਦਾ ਖਰੀਦਣ ਲੱਗਾ ਤਾਂ ਇਹ ਮੁੰਦਰਾ ਇੱਕ ਰਾਜੇ ਦਾ ਚੋਰੀ ਹੋਇਆ ਹੋਇਆ ਸੀ, ਤਾਂ ਇਸ ਹਲਵਾਈ ਨੇ ਇਸ ਨੂੰ ਬਿਠਾ ਲਿਆ ਤੇ ਜਾ ਕੇ ਦਰੋਗੇ ਨੂੰ ਜਾ ਦੱਸਿਆ ਭਈ ਇੱਕ ਮਨੁੱਖ ਦੇ ਪਾਸ ਰਾਜ ਦਰਬਾਰ ਦਾ ਮੁੰਦਰਾ ਹੈ ਤੇ ਤੁਸੀਂ ਹੁਣ ਉਸ ਨੂੰ ਆ ਕੇ ਫੜ ਸਕਦੇ ਹੋ। ਜਾਂ ਉਹਨਾਂ ਨੇ ਆ ਕੇ ਮੌਕੇ ਤੇ ਫੜ ਲਿਆ, ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਇੱਕ ਨਹੀਂ, ਦੋ ਨਹੀਂ, ਕੁਝ ਨਹੀਂ ਸੋਚਿਆ, ਆਖਿਆ ਜਾਓ ਇਸ ਨੂੰ ਸੂਲੀ ਤੇ ਲਟਕਾ ਦਿਓ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਸੂਲੀ ਚਾੜਨ ਲਈ ਲਿਆਂਦਾ ਗਿਆ ਤਾਂ ਜਦੋਂ ਦੇਖਿਆ ਤੇ ਉਹੀ ਤਾਲੀ ਹੈ ਜੋ ਗੁਰਸਿੱਖ ਨੇ ਕਿਹਾ ਸੀ, ਭਾਈ ਜੋ ਹੋਣੀ ਹੈ ਉਹ ਕਦੇ ਨਹੀਂ ਟਲ ਸਕਦੀ, ਜੋ ਹੋਣੀ ਹੈ ਉਹ ਹੋ ਕੇ ਹੀ ਰਹਿੰਦੀ ਹੈ। ਜਦੋਂ ਸੂਲੀ ਚੜਨ ਲੱਗੇ ਤਾਂ ਆਖਿਆ, ਕੋਈ ਤੇਰੀ ਆਖਰੀ ਖੁਆਇਸ਼? ਤਾਂ ਆਖਿਆ, ਮੇਰੀ ਹੋਰ ਕੋਈ ਖੁਆਇਸ਼ ਨਹੀਂ, ਉਹ ਸਾਹਮਣੇ ਇੱਕ ਗੁਰੂ ਕਾ ਸਿੱਖ ਰਹਿੰਦਾ, ਉਹਨੂੰ ਜੇ ਬੁਲਾ ਲਿਆਓ ਤਾਂ ਮੈਂ ਉਹਦੇ ਕੋਲੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਜਾਂ ਸਾਹਮਣੇ ਆਇਆ, ਨਮਸਕਾਰ ਕੀਤੀ, ਭਾਈ ਗੁਰੂ ਕੇ ਸਿੱਖ, ਤੇਰਾ ਬਚਨ ਸੱਤ ਹੋਇਆ, ਜੋ ਗੁਰੂ ਕੀ ਬਾਣੀ ਕਹਿੰਦੀ ਹੈ, ਜੋ ਆਇਆ ਸੋ ਚੱਲਸੀ ਸਭ ਕੋਈ, ਆਈ ਵਾਰੀ ਇਹ ਵਾਰੀ ਟਲਣੀ ਨਹੀਂ। ਜਦੋਂ ਦਰਗਾਹ ਤੋਂ ਸੱਦਾ ਆ ਜਾਂਦਾ ਤਾਂ ਇਹ ਹੋਣੀ ਨਹੀਂ ਟਲਦੀ, ਪਰ ਮੈਨੂੰ ਇਹ ਦੱਸ ਕਿ ਜਿਹੜੀ ਗਹਿਣਿਆਂ ਦੇ ਨਾਲ ਭਰਪੂਰ ਉਹ ਔਰਤ ਮੈਨੂੰ ਮਿਲੀ ਸੀ, ਉਹ ਕੌਣ ਸੀ? ਤਾਂ ਗੁਰੂ ਕਾ ਸਿੱਖ ਕਹਿਣ ਲੱਗਾ, ਤੂੰ ਬਾਣੀ ਨਹੀਂ ਪੜੀ? ਬਾਣੀ ਦੇ ਵਿੱਚ ਲਿਖਿਆ ਹੈ, ਜਿੰਦ ਵਹੋਤੀ ਮਰਨ ਵਰ ਲੈ ਜਾਸੀ ਪਰਣਾਏ, ਜਿੰਦ ਵਹੋਤੀ ਹੈ ਤੇ ਭਾਈ ਮੌਤ ਜੋ ਹੈ ਇਹ ਵਰ ਹੈ। ਉਹ ਕਹਿੰਦੀ ਸੀ ਨਾ ਮੈਂ ਤੇਰੇ ਨਾਲ ਪਰਣੀਣਾ ਹੈ, ਸ਼ਾਦੀ ਕਰਨੀ ਹੈ, ਇਹ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਬਾਈ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਤੂੰ ਕਾਲੇ ਲਿਖ ਨਾ ਲੇਖ, ਪਤਾ ਨਹੀਂ ਬਾਈ ਕਦੋਂ ਅਕਾਲ ਪੁਰਖ ਦਾ ਸੱਦਾ ਆ ਜਾਣਾ ਤੇ ਉੱਥੇ ਫਿਰ ਦਰਬਾਰ ਵਿੱਚ ਕੀ ਮੂੰਹ ਵਿਖਾਏਗਾ।

ਬਹੁਤ ਫਰਕ ਹੈ। ਤੇ ਤੀਸਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ਤਾ ਜਿਹੜੀ ਆਪ ਜੀ ਨੇ ਪਿਛਲੇ ਵੀਰਵਾਰ ਗੁਰੂ ਨੇ ਸੇਵਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਹਾਂ ਨਹੀਂ, ਹਾਂ ਨਹੀਂ, ਨਾਨਕ ਸਭ, ਨਾਨਕ ਦਵਾਨਾ, ਨਾਨਕ ਨੀਚ, ਆਪਣੇ ਨਾਂ ਦੇ ਨਾਲ ਮਹਾਰਾਜ ਜੀ ਨੇ ਉਹ ਲਫ਼ਜ਼ ਨਾਨਕ ਬਿਤਾਲਾ

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆਜੇ, ਹਾਂ ਨਾ ਆਜੇ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆ ਦਾ ਮਾਲਕ ਤੇ ਆਪਣੇ ਨਾਂ ਨਾਲ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾਲ ਲਾਵੇ ਨਾਨਕ ਨੀ ਨਾਨਕ ਵਿਚਾਰ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਹੋਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਹੋਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਨਹੀਂ ਪਿਆ ਜਾ, ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ। ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ, ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਏ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ, ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਤੇ। ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਤੀਜੀ ਵਿਸ਼ੇਸ਼ ਆਈ ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ ਕਿਉਂ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜ੍ਹੇ ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾਮ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿ ਨਹੀਂ ਰੋਡੀ ਵੀ ਏ ਦੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰਵੀ ਵੀ ਪਰ ਦੀਪਕ ਰਾਗ ਨਹੀਂ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਾਹਰੀ ਏ ਨਾ ਮੇਘ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਏ ਅੱਗ ਮੇਘ ਕੀ ਏ ਬਹੁਤ ਤੇਜ ਕੰਮ ਬਾਰੇ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾ ਧਿਆਨ ਦੇਣ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇਣ ਨਾ ਅੱਕ ਸੋਗ ਨਾ ਭੰਗੜਾ ਨਾ ਅੱਕ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਹੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋਗ ਵੈਸੇ ਵੀ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲੈ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਦੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੀ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਤੁਸੀਂ ਹੈਰਾਨ ਹੋ ਗਏ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ ਹੈਂਜੀ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ

ਵੀ ਨੀ ਮੇਰਾ ਮਾਰਗ, ਹੱਦੋਂ ਵੱਧ ਵੀ ਨਾ ਬੋਲ ਉਹ ਵੀ ਨੀ ਮੇਰਾ ਮਾਰਗ। ਥੋੜਾ ਬੋਲਣ ਗੁਰਮਤ ਪਾਏ, ਧਿਆਨ ਦੇ ਲਭ ਲੋਭ ਹੰਕਾਰ ਦਾ ਤ੍ਰਿਸ਼ਨਾ ਬਹੁਤ ਨਹੀਂ, ਇਹ ਤੋਂ ਕੀ ਅੰਦਾਜ਼ਾ ਲਓਗੇ? ਕਾਰਲਾ ਮਾਰਗ ਬਖਸ਼ਿਆ ਗੁਰੂ ਮਹਾਰਾਜ ਨੇ, ਹੋਰ ਵੀ ਚੀਜ਼ਾਂ ਚ ਲੈ ਲਓ। ਹੁਣ ਤੁਹਾਡੇ ਚੋਂ ਕੋਈ ਇਹ ਪੰਕਤੀ ਪੜ੍ਹ ਲੇ, ਛੋਟੇ ਅੰਨ ਕਰੇ ਪਖੰਡ ਨਾ ਹੋ ਸੁਹਾਗਣ ਨਾ ਹੋ ਰਹਿਣ, ਅੰਨ ਖਾਇਆ ਸਾਧ ਗਵਾਇਆ। ਵੀ ਮਹਾਰਾਜ ਕਹਿੰਦੇ ਜਿਹੜੇ ਅੰਨ ਛੱਡਦੇ ਪਖੰਡੇ, ਇਹਦਾ ਮਤਲਬ ਜਿੰਨਾ ਮਰਜ਼ੀ ਖਾਓ ਸਤਨਾਮ। ਮਹਾਰਾਜ ਨੇ ਕਿਹਾ ਵੀ ਅੰਨ ਛੱਡਣਾ ਇਹ ਜਿਹੜਾ ਇਹ ਪਖੰਡ ਹੈ, ਜਿਤਨਾ ਮਰਜ਼ੀ ਖਾਓ। ਹੁਣ ਦੂਜੇ ਬੰਨੇ ਉਹ ਗੁਰਬਾਣੀ ਕਹਿੰਦੀ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂਗੀ ਬਾੜੀ। ਤੁਸੀਂ ਕਹੋਗੇ ਗੁਰੂ ਸਾਹਿਬ ਕੀ ਚਾਹੁੰਦੇ ਕੀ ਹੋ? ਜੇ ਕੋਈ ਅੰਨ ਖਾਣਾ ਛੱਡਦਾ ਤੁਸੀਂ ਉਹਨੂੰ ਵੀ ਨੀ ਛੱਡਦੇ, ਜੇ ਕੋਈ ਬਹੁਤਾ ਖਾਂਦਾ ਫਿਰ ਉਹਨੂੰ ਵੀ ਨੀ ਛੱਡਦੇ। ਮਹਾਰਾਜ ਕਹਿੰਦੇ ਇੱਕ ਤੀਜਾ ਰਾਹ ਕੱਜ ਕੇ ਆਖੋ ਸਤਨਾਮ। ਆਉਂ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਇਹ ਵੀ ਨੀ ਮੈਂ ਕਹਿੰਦਾ ਅੰਨ ਛੱਡ ਦੇ, ਇਹ ਵੀ ਨੀ ਕਹਿੰਦਾ ਬਹੁਤਾ ਖਾ ਵਿੱਚ ਕਾਰਲਾ ਮਾਰ। ਕੋਈ ਹੱਦੋਂ ਵੱਧ ਘਰ ਦੇ ਖਰਚੇ ਵਧਾ ਲੇ ਉਹ ਵੀ ਗਲਤ ਏ। ਕੋਈ ਅੱਤ ਕਜੂਸੀ ਕਰੇ ਕਮੀਜ਼ ਹੀ ਨਾ ਧੋਵੇ ਸੱਤ ਸੱਤ ਦਿਨ ਉਹ ਵੀ ਗਲਤ ਏ। ਕੱਚ ਕੇ ਆਖੋ ਸਤਨਾਮ। ਵਿੱਚ ਕਾਰਲਾ ਲਾਈਨ ਏ ਤੁਹਾਡੀ ਸਿੱਖੀ ਦੀ ਬਹੁਤ ਪਿਆਰੀ ਲਾਈਨ ਏ, ਕੋਈ ਸਮਝ ਲੈ। ਮਹਾਰਾਜ ਕਹਿੰਦੇ ਵੇਖ ਲੈ ਮੈਂ ਨਾ ਦੀਪਕ ਪਾਇਆ ਹੀ ਨਾ ਮੇਘ ਪਾਇਆ ਹੀ। ਤੇਰੇ ਘਰ ਵਿੱਚ ਕੋਈ ਖੁਸ਼ੀ ਆ ਜੇ ਅੱਤ ਭੰਗੜੇ ਅੱਤ ਪੁੱਠੇ ਕੰਮ ਇਹ ਮੇਘ ਮੈਨੂੰ ਨੀ ਉਹ ਮੇਘ ਚਾਹੀਦਾ। ਕੋਈ ਉਹੋ ਜਿਹੀ ਚੀਜ਼ ਵਰਤ ਜੇ ਅੱਤ ਸੋਗ ਮੈਨੂੰ ਉਹ ਵੀ ਨੀ ਚਾਹੀਦਾ। ਵਿਚਕਾਰਲਾ ਮਾਰਗ ਬਖਸ਼ਿਆ ਜੀ। ਪੰਜ ਕੁ ਮਿੰਟ ਦਾਸ ਸਾਹਿਬ ਜੀ ਦੇ ਮਹਾਰਾਜ ਜੀ ਹੋਰ ਸੇਵਾ ਲੈਣ। ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਪੜੇ ਹੋਏ ਸੀ।

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹਾਂ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹਾਂ ਨਾ ਹੋਵੇ।

ਨਾ ਮੈਂ ਦੀਪਕ ਰਾਗ ਪਾਇਆ ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਜੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੀ। ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ। ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ, ਦੇਖੋ ਤੁਸੀਂ ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰਿਆ, ਚੁਰਾਸੀ ਦਾ ਬਲਿਊ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ, ਤੁਹਾਡੀ ਰਣਜੀਤ ਐਮ ਨੂੰ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਚ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਉਹ ਆਲਚ ਰੱਖ ਦਿੰਦੇ ਵੀ ਜ਼ਮੀਨਾਂ ਕਵਰ ਕਰ ਲੈਂਦੇ ਆ। ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਤਰਾ ਵੀ ਤਿਆਰ ਹੋ ਸਕਦੀ ਸੀ। ਪਰ ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦੇ ਆ ਪਰ ਉਜੜ ਕੇ ਗਏ ਹੈ। 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ, ਤੁਹਾਡੇ ਸਾਹਮਣੇ ਜਾਗਦੀ ਮਿਸਾਲ। ਇਹ ਗੌਰਮੈਂਟ ਦੇ ਇਹ ਗੁਰੂ ਰਾਮਦਾਸ ਕਿਤੇ ਵਰਤ ਗਏ। ਹੁਣ ਧਿਆਨ ਦੇਣਾ ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ, ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ ਵਿੱਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀ ਆਈਬ੍ਰੋ ਬਣੇ ਪਏ, ਹੋਰ ਵੀ ਬੁਰਾ ਹਾਲ ਕੁਝ ਪਰਿਵਾਰ। ਹੁਣ ਧਿਆਨ ਦੇਣਾ ਉਗੋ ਉਹਨਾਂ ਦਾ ਕੀ ਜਵਾਬ ਸੀ, ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇ ਦਿੱਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣਾ ਕਿ ਤੂੰ ਸਿੱਖੀ ਤੋਂ ਹੀ ਫਸੇ। ਜਾ ਕੇ ਆਖੋ ਸਤਨਾਮ, ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ, ਗੁਰੂ ਰਾਮਦਾਸ ਦੇ ਘਰ ਦੀ ਹਾਜ਼ਰੀ 2 ਟਾਈਮ ਰੋਜ਼ ਵਾਲੀ ਕਿਤੇ ਮਹੀਨੇ ਬਾਅਦ ਸ਼ੌਕੀਆਂ ਰਹਿ ਜੇ, ਤੇ ਮਹਾਰਾਜ ਕਹਿੰਦੇ ਇਹੋ ਜਿਹਾ ਮੇਘ ਨਹੀਂ ਤੇਰੀ ਜ਼ਿੰਦਗੀ ਚ ਆਉਣਾ ਚਾਹੀਦਾ, ਮੈਂ ਨਹੀਂ ਇਹ ਜਿਹੇ ਮੇਘ ਰੱਖਦਾ। ਬਹੁਤ ਜ਼ਰੂਰੀ। ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲਿਆਂ ਨੇ ਇੱਕ ਸਰੀਰ ਨੂੰ ਵਚਨ ਦਿੱਤਾ, ਔਲਾਦ ਨਹੀਂ ਸੀ ਪੁੱਤਰ ਦਾ, ਜਦੋਂ ਪੁੱਤਰ ਹੋ ਗਿਆ ਨਾ ਜੀ
ਇਹ ਸਾਖੀ ਮਿਲਦੀ ਜੇ ਪੜ੍ਹ ਲਿਓ ਕਿਤਾਬਾਂ ਚ ਮਹਾਂਪੁਰਸ਼ਾਂ ਦੀ। ਤੇ 2 ਮਹੀਨੇ ਬਾਅਦ ਸਾਥੀਆਂ ਨੇ ਜ਼ੋਰ ਪਾਤਾ ਵੀ ਚੱਲ ਹੁਣ ਮੁੰਡਾ 2 ਮਹੀਨੇ ਦਾ ਹੋ ਗਿਆ, ਕੁਝ ਪਿਆ ਕੁਝ ਖੁਆ। ਡੱਬੇ ਸ਼ਰਾਬਾਂ ਦੇ ਖੋਲੇ, ਇਹੋ ਜਿਹੀ ਉਹਨਾਂ ਨੇ ਪਾਰਟੀ ਕੀਤੀ। ਬਸ ਇਹ ਇਸ਼ਾਰਾ ਜੀ ਕਿ ਆਹ ਮੇਗ ਨਹੀਂ ਚਾਹੀਦਾ, ਜੇ ਤੈਨੂੰ ਮੈਂ ਪੁੱਤਰ ਦਿਆਂ ਤੇ ਆਹ ਚੀਜ਼ਾਂ ਖੁੱਲਣ, ਆਹ ਮੇਗ ਨਹੀਂ ਚਾਹੀਦਾ। ਤੇਰਾ ਵਿਆਹ ਹੋਵੇ ਬੱਚੇ ਦਾ ਤੇ ਆਹ ਚੀਜ਼ਾਂ ਹੋਣ, ਆਹ ਮੇਗ ਨਹੀਂ ਚਾਹੀਦਾ। ਮੈਂ ਪਾਇਆ ਹੀ ਨਹੀਂ ਵਿੱਚ ਘਰ ਲਾ ਮਾਰ। ਇਹ ਜਿਗਰ ਮਿਲਦਾ ਜੇ ਵੀ ਜਦੋਂ ਅੱਤ ਉਹਨਾਂ ਨੇ ਇਹੋ ਜਿਹਾਂ ਪਾਰਟੀਆਂ ਦਿੱਤੀਆਂ ਤੇ 2 ਦਿਨ ਬਾਅਦ ਬੱਚਾ ਚੜਾਈ ਕਰ ਗਿਆ। ਤੇ ਉਹ ਫੇਰ ਜਦੋਂ ਹੋਸ਼ ਟਿਕਾਣੇ ਆਈ, ਆ ਕੇ ਉਹਨਾਂ ਨੇ ਕਿਹਾ ਮਹਾਂਪੁਰਸ਼ ਤੋਂ ਬੱਚਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਕਹਿਣ ਲੱਗੇ, ਅਸੀਂ ਨਿਰੰਕਾਰ ਕੋਲੋਂ ਬਖਸ਼ੀ ਰੂਹ ਤੁਹਾਡੇ ਘਰ ਭੇਜੀ ਸੀ, ਜਦੋਂ ਤੁਸੀਂ ਆ ਪੁੱਠੇ ਕੰਮ ਕਰਨ ਲੱਗ ਪਏ ਉਹਦਾ ਮਨ ਰੋਇਆ, ਕਿੱਥੇ ਭੇਜਦਾ? ਉਹਦੇ ਹੱਥੇ ਵਾਪਸ ਬੁਲਾਣਾ ਵੀ ਭੇਜਣਾ ਇਸ਼ਾਰਾ। ਇਹ 2 ਚੀਜ਼ਾਂ ਹੋ ਰਹੀਆਂ ਸਾਂਝੀਆਂ, ਇੱਕ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ, ਇੱਕ ਉਸ ਵਡਿਆਈ ਚੋਂ ਸਾਡੇ ਜੀਵਨ ਦਾ ਚਾਨਣਾ। ਇਹ 4ਥੀ ਵਿਸ਼ੇਸ਼ਤਾ ਹੀ ਜੇ ਨਾ ਦੀਪਕ ਰਾਗ ਦੇ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਦੇ ਸਿੱਖਾਂ ਤੇਰੀ ਜ਼ਿੰਦਗੀ ਚ 2 ਚੀਜ਼ਾਂ ਆਉਂਦੀਆਂ ਨੇ, ਜਾਂ ਸੁੱਖ ਆਉਂਦੇ ਨੇ ਜਾਂ ਦੁੱਖ ਆਉਂਦੇ ਨੇ। ਕਿਤੇ ਸੁੱਖ ਆਣ ਇਹੋ ਜਿਹਾ ਮੇਘ ਨਾ ਆ ਜੇ ਤੂੰ ਵਿਸਰ ਜਾਵੇਂ, ਦੁੱਖ ਆਣ ਅਤ ਸੋਗ ਨਾ ਆ ਜੇ ਤੂੰ ਕਲਪਨਾ ਚ ਪੈ ਜੇ, ਵਿੱਚ ਘਰਲਾ ਮਾਰਗ ਗੁਰਮੁਖ ਮਾਇਆ ਵਿੱਚ ਉਦਾਸੀ ਗੱਜ ਕੇ ਆਖੋ ਸਤਨਾਮ। ਆਓ ਸਤਸੰਗ ਤੇ ਪੰਕਤੀਆਂ ਪੜ੍ਹੀਏ।

वाहे गुरु।

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਨਾਨਕ ਗਿਆ ਨਹੀਂ। ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿਚ ਸਦਾ ਲਈ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਟਿਕ ਗਏ ਦੁਨੀਆ ਦੇ ਵਿਹੜੇ ਬੰਨੇ ਲਾਣ ਲਈ। ਉਹੀ ਜੋਤ ਉਸੇ ਤਰ੍ਹਾਂ ਟਿਕਾਈ। ਦੂਜੀ ਵਿਸ਼ੇਸ਼ਤਾ ਹੀ ਧਰਤੀ ਤੇ ਸਾਰੇ ਗ੍ਰੰਥ ਸਤਿਕਾਰ ਯੋਗ ਨੇ। ਸਾਰੇ ਗ੍ਰੰਥ ਰੱਬ ਦੀ ਗੱਲ ਕਰਦੇ ਨੇ। ਇੱਕ ਗੁਰੂ ਗ੍ਰੰਥ ਸਾਹਿਬ ਹੈ ਸਾਧ ਸੰਗਤ ਜਿਹੜਾ ਰੱਬ ਨਾਲ ਗੱਲਾਂ ਕਰਾਉਂਦਾ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਸ ਬਾਣੀ ਨੂੰ ਕੋਈ ਸਮਝੇ ਇਹ ਰੱਬ ਨਾਲ ਗੱਲਾਂ। ਬਾਬਾ ਈਸ਼ਰ ਸਿੰਘ ਜੀ ਦਾ ਬਚਨ ਹੈ, ਕਹਿੰਦੇ ਸੀ ਕਵਿਤਾ ਜਿਹੜੀ ਨਾ ਕਵਿਤਾਵਾਂ ਇਹ ਚਟਨੀ ਹੈ, ਚਟਨੀ ਥੋੜੀ ਜੀ ਚਟਨੀ ਖਾਓ ਸਵਾਦ ਜ਼ਰੂਰ ਲੱਗਦੀ ਪਰ ਕਦੀ ਇਹਦੇ ਨਾਲ ਪੇਟ ਨਹੀਂ ਭਰਦਾ, ਪੇਟ ਰੋਟੀ ਨਹੀਂ ਭਰਦਾ, ਰੱਜ ਰੋਟੀ ਨਾਲ।

ਰੱਬ ਨਾਲ ਗੱਲਾਂ ਕਰਾਉਂਦੀ। ਤੀਜੀ ਵਿਸ਼ੇਸ਼ਤਾ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਕਿਤੇ ਵੀ ਹਾਂ ਨੂੰ ਨਹੀਂ ਆਣ ਦਿੱਤਾ, ਹਾਂ ਨਹੀਂ ਆਣ ਦਿੱਤਾ। ਇਹ ਨਾਲ ਨਾਲ ਚਾਨਣਾ ਹੈ ਕਿ ਵੇਖ ਲੈ ਮੇਰੇ ਚੋਂ ਚਾਨਣ ਆ ਰਿਹਾ ਹੈ, ਹਾਂ ਨਹੀਂ ਤੇ ਹੋਵੇ ਗੁਰੂ ਨਾਨਕ ਆਪਣੇ ਨਾਂ ਦੇ ਨਾਲ, ਨਾਨਕ ਗਰੀਬ, ਨਾਨਕ ਸੱਦ, ਨਾਨਕ ਵਿਚਾਰਾ, ਨਾਨਕ ਨੀਚ, ਨਾਨਕ ਦਾਸ, ਨਾਨਕ ਦੀਵਾਨਾ, ਨਾਨਕ ਬਤਾਲਾ, ਕਿਤੇ ਹਾਂ ਨਹੀਂ ਆਉਂਦਾ। ਤੁਹਾਨੂੰ ਪਤਾ ਭਾਈ ਗੁਰਦਾਸ ਜੀ ਬਾਣੀ ਲਿਖਦੇ ਸੀ ਤੇ ਛੇਵੇਂ ਪਾਤਸ਼ਾਹ ਨੂੰ ਵਿਖਾਣੀ, ਇੱਕ ਦਿਨ ਵਾਰ ਲਿਖੀ ਸੀ ਤੇ ਖੀਰਲੀ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਨਾਨਕ ਜੀ ਹਾਂ ਸੀ, ਗੁਰੂ ਨੂੰ ਧਿਆਨ ਲਵੇ ਸਿੱਖ ਡਟ ਜੇ। ਗੁਰੂ ਪਰਚਾ ਪਾਵੇ ਧਿਆਨ ਲਵੇ ਤੇ ਡਟ ਜੇ। ਆ ਕਈ ਤੁਹਾਡੇ ਚੋਂ ਕਹਿੰਦੇ ਨੇ ਕੋਈ ਨੀ ਜੀ, ਜੋ ਉਹਨੇ ਕਰਦਾ ਚੰਗਾ, ਇਹ ਬੜੀ ਵੱਡੀ ਵਸਤਾ ਹੈ। ਇਸੇ ਤੇ ਬਖਸ਼ਿਸ਼ ਮੰਗਣੀ। ਇੰਨੀ ਕੁ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਕੋਈ ਦੱਸੋ ਛੇਵੇਂ ਪਾਤਸ਼ਾਹ ਨੇ ਕਿੱਡਾ ਵੱਡਾ ਪਰਚਾ ਪਾ, ਪੈਸੇ ਭੇਜੇ, ਘੋੜੇ ਖਰੀਦਣ ਕਾਬਲ, ਠੀਕਰੀਆਂ ਦ੍ਰਿਸ਼ਟੀ ਬਣਾਤੀ, ਠੀਕਰੀਆਂ ਬਣ ਗਈਆਂ, ਤੰਬੂ ਪਾੜ ਕੇ ਚਲੇ ਗਏ ਕਾਂਸ਼ੀ। ਉੱਥੇ ਕਥਾ ਕਰਨ ਲੱਗ ਪਏ ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ, ਦੋ ਚਾਰ ਮਹੀਨੇ ਬਾਅਦ ਸੁਣਿਆ

ਕਹਿੰਦੇ ਸਤਿਗੁਰੂ ਸਾਡਾ ਇਮਤਿਹਾਨ ਨਾ ਲਈ, ਪਰਚਾ ਨਾ ਪਾਈ। ਇਮਤਿਹਾਨ ਤੇ ਪਰਚਾ ਉਹਦਾ ਲੈ ਜਿਹਨੂੰ ਕੁਝ ਪੜ੍ਹਾਈ ਆਉਂਦੀ ਹੋਵੇ, ਅਸੀਂ ਤੇ ਅੱਗੇ ਹੀ ਫੇਲ ਆ। ਮਹਾਂਪੁਰਸ਼ ਫੇਲ ਦਾ ਕੀ ਇਮਤਿਹਾਨ ਹੈ? ਸਤਿਗੁਰੂ ਨੇ ਰੁਕਾ ਅੱਗੇ ਕਰਤਾ, ਤੁਸੀਂ ਲਿਖੀਏ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ, ਫਿਰ ਸਾਂਗ ਵਰਤਾਇਆ ਪੈ ਠੀਕਰੀਆਂ ਬਣ ਗਈਆਂ। ਕਿਉਂਕਿ ਸੰਗਤ ਕੇਵਲ ਇਸ਼ਾਰਾ ਲੈਣਾ। ਭਾਈ ਗੁਰਦਾਸ ਜੀ ਨੇ ਦੂਜੀ ਵਾਰ ਉਚਾਰੀ ਜਿਹੜੀ ਖੀਰਲੀ ਪੰਕਤੀ ਸੀ, ਜੇ ਗੁਰਪੁਰਮ ਆਏ ਸਾਂਗ ਸਿੱਖ ਕਿਆ ਕਰੇ ਵਿਚਾਰਾ, ਵੀ ਜੇ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਵਿਚਾਰਾ ਕੁਛ ਨਹੀਂ ਕਰ ਸਕਦਾ। ਗਜ ਗਿਆ ਤੇ ਸਤਨਾਮ। ਗੁਰੂ ਕਵੇ ਮੈਂ ਤੈਨੂੰ ਇਹਦੇ ਤੇ ਪੇਪਰ ਪਾਣਾ, ਫੇਲ ਕਰਕੇ ਖਾਣਾ ਤੇ ਫੇਲ ਕਰ ਲੂ ਕੁਛ ਨਹੀਂ। ਸੰਗਤ ਇੰਨਾ ਇਸ਼ਾਰਾ ਲਵੇ ਕਿ ਭਾਈ ਗੁਰਦਾਸ ਜੀ ਵੀ ਜਿਹੜੀ ਬਾਣੀ ਉਚਾਰਦੇ ਮਹਾਰਾਜ ਨੇ, ਉਹਦੇ ਚ ਵੀ ਹਾਂ ਨੂੰ ਜਗ੍ਹਾ ਨਹੀਂ ਆਣ। ਸਾਡੀ ਜ਼ਿੰਦਗੀ ਚ ਵੀ ਇਹ ਹਾਂ ਜਗ੍ਹਾ ਨਾ ਲੈ। ਡਰ ਡਰ ਕੇ ਪੈਰ ਰੱਖਣ ਦਾ ਮਾਰਗ ਹੈ। ਡਰ ਡਰ ਕੇ ਡਰਨਾ ਕੀ ਏ? ਕਿਧਰੇ ਵੀ ਕਿਸੇ ਗੁਣ ਦੀ, ਮਾਇਆ ਦੀ, ਧਨ ਦੀ, ਸੁੰਦਰਤਾ ਦੀ, ਪੜ੍ਹਾਈ ਲਿਖਾਈ ਦੀ, ਗੁਣ ਦੀ, ਕੁੱਲ ਦੀ, ਰਾਜ ਭਾਗ ਦੀ ਹਾਂ ਨਾ ਆ ਜਾਏ। ਨਹੀਂ ਤੇ ਗੁਰੂ ਨਾਨਕ ਮੈਂ ਕਹਿੰਦਾ ਸ੍ਰਿਸ਼ਟੀ ਦਾ ਮਾਲਕ ਆਪਣੇ ਆਪ ਨੂੰ ਦਾਸ ਕਹਿੰਦਾ, ਗਰੀਬ ਕਹਿੰਦਾ, ਵਿਚਾਰਾ। ਇਹ ਤੀਜੀ ਵਿਸ਼ੇਸ਼ਤਾ ਹੀ, ਕਿਧਰੇ ਹਾਂ ਜਗ੍ਹਾ ਨਹੀਂ ਦਿੱਤੀ। ਤੇ ਚੌਥੀ ਜਿਹੜੀ ਤੁਸੀਂ ਪਿਛਲੀ ਵਾਰੀ ਸੁਣੀ ਸੀ, ਨਾ ਦੀਪਕ ਰਾਗੇ ਗੁਰੂ ਗ੍ਰੰਥ ਸਾਹਿਬ ਵਿਚ, ਨਾ ਮੇਘ ਰਾਗੇ। ਮਹਾਰਾਜ ਨੇ ਸਾਨੂੰ ਚਾਨਣਾ ਦਿੱਤਾ ਕਿ ਬਹੁਤੀ ਖੁਸ਼ੀ ਆ ਜੇ, ਭੰਗੜੇ ਨਹੀਂ, ਉੱਠੇ ਕੰਮ ਨਹੀਂ। ਮੈਂ ਮੇਘ ਰਾਗ ਪਾਇਆ ਹੀ ਨਹੀਂ ਵਿੱਚ। ਕੋਈ ਭਾਣਾ ਵਰਤ ਜੇ ਤੇ ਅੱਤ ਸੋਗ ਨਹੀਂ, ਰੋਣੇ ਕਲਪਣੇ ਨਹੀਂ। ਮੈਂ ਦੀਪਕ ਰਾਗ ਪਾਇਆ ਹੀ ਨਹੀਂ ਵਿੱਚ। ਅੱਜ ਪੰਜਵੀਂ ਵਿਸ਼ੇਸ਼ਤਾ ਹੀ ਮਹਾਰਾਜ ਦੀ ਸੇਵਾ ਲੈਣ। 10 ਮਿੰਟ ਸਮਾਪਤੀ ਆਪਾਂ ਕਰ ਦਿਆਂਗੇ, ਹਨੇਰਾ ਜਲਦੀ ਹੋ ਜਾਂਦਾ। ਉਸ ਤਰ੍ਹਾਂ 6:30 ਹੋਏ ਨੇ ਅਜੇ। ਮਨ ਟਿਕਾ ਕੇ ਬੈਠੇ ਹੋ 10 ਮਿੰਟ ਜੀ, ਪੜ੍ਹੋ ਇੱਕ ਵਾਰੀ ਪੰਕਤੀ।

बड़े ग्रंथ मन लाए ਤੁਹਾਡਾ ਸਿਰ ਮਾਣ ਨਾਲ ਉੱਚਾ ਹੋ ਜਾਏਗਾ, ਭਟਕਣਾ ਮੁੱਕ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਵੀ ਕਰ ਸਕਦੇ ਹੋ, ਕਿਸੇ ਚੀਜ਼ ਦੀ ਹਾਂ ਤੇ ਨਾ ਵੀ ਲੈ ਸਕਦੇ, ਉਹ ਵੀ ਲੈ ਸਕਦੇ। ਬੱਚੀ ਦੀ ਇੱਥੇ ਸ਼ਾਦੀ ਰਿਸ਼ਤਾ ਕਰਾਂ ਕਿ ਨਾ ਕਰਾਂ ਪੁੱਛ ਸਕਦੇ, ਇਹ ਪਲਾਟ ਲਵਾਂ ਕਿ ਨਾ ਲਵਾਂ ਪੁੱਛ ਸਕਦੇ, ਇਹ ਮਕਾਨ ਲਵਾਂ ਕਿ ਨਾ ਲਵਾਂ ਪੁੱਛ ਸਕਦੇ ਹੋ, ਬੱਚੇ ਨੂੰ ਇਹ ਪੜ੍ਹਾਈ ਚ ਪਾਵਾਂ ਕਿ ਨਾ ਪਾਵਾਂ ਪੁੱਛ ਸਕਦੇ ਹੋ। ਗੁਰੂ ਪਿਆਰਿਓ, ਇਹ ਹੋਰ ਕਿਧਰੇ ਚੀਜ਼ ਨਹੀਂ। ਔਰ ਇਹ ਗੱਲਾਂ ਨਾ ਸਮਝਣ, ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਹੈ ਜਿਹਦਾ ਨਾਂ ਹੈ ਵਾਕ ਵਿਸ਼ਵਾਸ, ਬਜ਼ਾਰੋਂ ਲਿਆ ਕੇ ਪੜ੍ਹ ਸਕਦੇ ਹੋ। ਉਹਦੇ ਚ ਪੁਰਾਤਨ ਗੁਰਸਿੱਖਾਂ ਦਾ, ਗੁਰਮੁਖਾਂ ਦਾ, ਰੰਗੀਆਂ ਰੂਹਾਂ ਦੇ ਜ਼ਿਕਰ ਨੇ। ਉਹ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਦੇ ਸੀ, ਕਿਵੇਂ ਹਾਂ ਤੇ ਨਾਂ ਲੈਂਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਇੱਕ ਦੋ ਜ਼ਿਕਰ ਰੱਖਾਂਗੇ ਆਪ ਜੀ ਦੇ ਚਰਨਾਂ ਚ, ਅੱਗੇ ਸਰਵਣ ਵੀ ਕੀਤੇ ਨੇ ਆਪ ਜੀ ਨੇ, ਗੱਲ ਖੁੱਲ ਜਾਏ। 10 ਅਪ੍ਰੈਲ 1763 ਈਸਵੀ ਕਸੂਰ ਤੋਂ ਇੱਕ ਬ੍ਰਾਹਮਣ ਆ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਕਿ ਉਥੋਂ ਦਾ ਨਵਾਬ ਉਸਮਾਨ ਖਾਨ ਧੀਆਂ ਤੇ ਨੂੰਹਾਂ ਦੀ ਹਿੰਦੂ ਵੀਰਾਂ ਦੇ ਬੇਨਤੀ ਕਰ ਰਿਹਾ, ਖਾਲਸਾ ਜੀ ਕੁਝ ਕਰੋ। ਇਹ ਗੱਲ ਸ਼ਾਰਟ ਕਰ ਰਿਹਾ ਮੈਂ। ਇਹ ਟਾਈਮ ਸੀ ਜੀ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਪੰਗੂ। ਕਹਿੰਦੇ ਉਹਦੇ ਅਥਰੂ, ਉਹਦਾ ਦਰਦ ਵੇਖਿਆ ਨਾ ਗਿਆ ਜਿਹਦੀ ਨੂੰਹ ਧੀ ਕੋ ਚੁੱਕ ਕੇ ਲੈ ਗਿਆ। ਕੈਸਾ ਸਮਾਂ ਹੋਏਗਾ, ਹੁਣ ਵੀ ਅਰਦਾਸ ਕਰਿਆ ਕਰੋ ਜਗਤ ਜਲੰਦਾ, ਜੋ ਕੁਝ ਅਖਬਾਰਾਂ ਚ ਪੜ੍ਹੀਦਾ ਮਨ ਰੋਂਦਾ। ਜਿੰਨੀਆਂ ਬੀਬੀਆਂ ਵੀਰ ਭੈਣਾਂ ਬੈਠੇ ਹੋ, ਜੇ ਕੋਈ ਅਜੇ ਵੀ ਨਾਮ ਨਾ ਜਪੇ, ਨਾਮ ਨਾਲ ਨਾ ਜੁੜੇ, ਮਾਲਕ ਦਾ ਨਾਮ ਬਣੇ, ਮੈਂ ਕਹਿੰਦਾ ਕਿੱਡੀ ਵੱਡੀ ਉਹਦੀ ਭੁੱਲ ਹੋਏ। ਕੈਸਾ ਸਮਾਂ ਆ ਗਿਆ। ਕਿਵੇਂ ਗੋਲੀਆਂ ਦੇ, ਬੰਬਾਂ ਦੇ ਸ਼ਿਕਾਰ ਨੇ ਹੱਥੇ ਲੋਕਾਂ ਨੂੰ ਬਣਾਇਆ ਜਾ ਰਿਹਾ। ਮੈਨੂੰ ਤੇ ਮਾਣ ਆ ਜਾਂਦਾ, ਧੰਨ ਛੇਵੇਂ ਪਾਤਸ਼ਾਹ ਤੂੰ ਭਾਈ ਦੀ ਚੰਦ ਨੂੰ, ਆਪਣੇ ਸਿੱਖਾਂ ਨੂੰ,

मैं भोगी त्याय त्याय भक्त है सुख पाया नानक तिस पुरख का किने।

ਆਪਣੇ ਇਸ ਬਚਨ ਰਾਹੀ ਸਾਡੇ ਨਾਲ ਮਿਲ ਕੇ ਤੇ ਇਹ ਗੱਲ ਪ੍ਰਗਟ ਕੀਤੀ ਹੈ ਕਿ ਭਾਈ ਦੁਨੀਆ ਦੇ ਅੰਦਰ ਸੰਸਾਰ ਵਿਚ ਹੋਰ ਵੀ ਕੀਮਤੀ ਚੀਜ਼ਾਂ ਹਨ ਜੋ ਮਨੁੱਖ ਦੇ ਜੀਵਨ ਦੀ ਉਸਾਰੀ ਕਰਦੀਆਂ ਨੇ ਪਰ ਮਨੁੱਖ ਦਾ ਆਚਾਰ ਮਨੁੱਖ ਦਾ ਆਤਮਿਕ ਜੀਵਨ ਉਹ ਜਿਸ ਧਨ ਨਾਲ ਉਸਰਦਾ ਹੈ ਉਹ ਧਨ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਇਹ ਬਾਣੀ ਹੈ ਤੇ ਇਸ ਧਨ ਦੀ ਪ੍ਰਾਪਤੀ ਸਾਨੂੰ ਸਾਰਿਆਂ ਨੂੰ ਹੋਈ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਸ਼ਬਦ ਦਾ ਆਰੰਭ ਹਮ ਸ਼ਬਦ ਤੋਂ ਕੀਤਾ ਜਿਹਦੇ ਵਿਚ ਸਮੂਹ ਨੂੰ ਸ਼ਾਮਲ ਕੀਤਾ ਕਹਿੰਦੇ ਨੇ ਹਮ ਧਨਵੰਤ ਭਾਗਟ ਸੱਚ ਨਾਏ ਕਿ ਅਸੀਂ ਸਾਰੇ ਜਿਹੜੇ ਜੀਵ ਹਨ ਅਸੀਂ ਧਨਵਾਨ ਹੋ ਗਏ ਹਾਂ ਭਾਗਾਂ ਵਾਲੇ ਹੋ ਗਏ ਹਾਂ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਦੇ ਨਾਮ ਦੀ ਬਰਕਤ ਨਾਲ ਕਿਉਂਕਿ ਇਸ ਬਾਣੀ ਵਿਚੋਂ ਸਾਨੂੰ ਉਹਦੀ ਸਿਫਤ ਸਲਾਹ ਤੇ ਨਾਮ ਜਪਣ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਕਹਿੰਦੇ ਨੇ ਹਰ ਗੁਣ ਗਾਵਹ ਸਹਿਜ ਸੁਭਾਏ ਕਿ ਅਸੀਂ ਅਡੋਲ ਅਵਸਥਾ ਵਿਚ ਐਸਾ ਸੁਭਾਅ ਬਣਾ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਇਸ ਬਾਣੀ ਦੀ ਰਾਹੀਂ ਗਾਉਂਦੇ ਹਾਂ ਤੇ ਸਤਿਗੁਰੂ ਕਹਿੰਦੇ ਨੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਇਹ ਸਾਡਾ ਪਿਤਾ ਪੁਰਖੀ ਖਜ਼ਾਨਾ ਹੈ ਇਤਿਹਾਸ ਵਿਚ ਇਕ ਜ਼ਿਕਰ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਨੂੰ ਗੱਦੀ ਦਿੱਤੀ ਤੇ ਪੁੱਤਰਾਂ ਨੂੰ ਫਿਕਰ ਪੈ ਗਿਆ ਵੀ ਇਹ ਜ਼ਮੀਨ ਜਾਇਦਾਦ ਕਰਤਾਰਪੁਰ ਦੀ ਆਮਦਨ ਇਹ ਸਾਜੋ ਸਮਾਨ ਇਹ ਤੇ ਹੁਣ ਭਾਈ ਲਹਿਣੇ ਕੋਲ ਚਲਾ ਜਾਏਗਾ ਸਾਡਾ ਕੀ ਬਣੇਗਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕੇ ਹਵਾਲੇ ਕੀਤਾ ਕਿਹੜਾ ਖਜ਼ਾਨਾ ਸੀ ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ ਇਹ ਰੱਬੀ ਗੁਣਾਂ ਦਾ ਖਜ਼ਾਨਾ ਬਾਣੀ ਸਿਫਤ ਸਲਾਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਦਿੱਤੀ ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉਤੇ ਟਿੱਕੀ ਹੋਈ ਹੈ ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ ਆਪਣੀ ਸੁਰਤ ਇਹਦੇ ਵਿਚ ਲਾ ਸਕੀਏ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨੇ ਹੀ ਖਜ਼ਾਨਾ ਨਾਮ ਧਨ ਦੌਲਤ ਅਮੀਰੀ ਆ ਗਈ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਭੰਡਾਰ ਅਖੂਟ ਅਤੋਲ ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਐਸਾ ਧਨ ਹੈ ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ ਤੇ ਸਤਿਗੁਰੂ ਕਹਿੰਦੇ ਨੇ ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਹੋ ਜਾਈ ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ ਇਹ ਖਤਮ ਹੋਣ ਵਾਲਾ ਧਨ ਨਹੀਂ ਹੈ ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ ਦਿੰਦੇ ਹਾਂ ਵੀ ਖਾਵੋ ਖਰਚੋ ਰਲ ਮਿਲ ਭਾਈ ਅਸਲ ਵਿਚ ਗੱਲ ਨਹੀਂ ਹੈ ਖਾਵੇ ਖਰਚਾ ਵੀ ਨਹੀਂ ਖਾਵੋ ਖਰਚੋ ਵੀ ਨਹੀਂ ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹਾ ਮੁਕਤ ਆਏਗਾ ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ ਉਦੋਂ ਆਏਗਾ ਗਾਵੇ ਹੈ ਤੋਹਨੋ ਪਾਉਣ ਪਾਣੀ ਬੈਸੰਤ ਰਾਹੇ ਨੂੰ ਸਹਿਰੀ ਪੈ ਜਾਏਗੀ ਔਰ ਇਹਦਾ ਉਚਾਰਨ ਅਨੁਨਾਸਕ ਹੋਏਗਾ ਬਿੰਦੀ ਲਾ ਕੇ ਕਰਨਾ ਪਏਗਾ ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ ਭਾਈ ਮਨੀ ਸਿੰਘ ਜੀ ਨੇ ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ
ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲੈ ਰਲਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ ਕਰਨਾ ਮੈਨੂੰ, ਹੋਰ ਕੰਮ ਕਰਦਿਆਂ ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ। ਲੇਕਿਨ ਬਾਣੀ ਪੜ੍ਹਦਿਆਂ ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ। ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ। ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ, ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਹਨਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇੱਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ, ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖੋ ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਵਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ। ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਏ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ਼ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ 'ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ, ਯਾਦ ਰੱਖਣਾ। ਅਸੀਂ ਤੇ ਕਹਿੰਦੇ ਹਾਂ ਸ਼ਬਦ ਸਾਡਾ ਗੁਰੂ ਹੈ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ, ਬਾਣੀ ਗੁਰੂ ਹੈ। ਲੇਕਿਨ ਜਦੋਂ ਬਾਣੀ ਬੋਲੀ ਜਾਂਦੀ ਹੈ, ਬਾਣੀ ਉਚਾਰਨ ਹੁੰਦੀ ਹੈ ਤੇ ਅਸੀਂ ਕਦੇ ਭਰੋਸਾ ਹੀ ਨਹੀਂ ਕਰਦੇ ਵੀ ਗੁਰੂ ਬੋਲਦਾ। ਜਦੋਂ ਭਰੋਸਾ ਸੀ ਤੇ ਉਦੋਂ ਇਹ ਤਾੜਨਾ ਸੀ ਕਿ ਬਾਣੀ ਪੜ੍ਹਦਿਆਂ, ਪਾਠ ਕਰਦਿਆਂ, ਕੀਰਤਨ ਕਰਦਿਆਂ ਕੋਈ ਹੋਰ ਵਿਹਾਰ ਅਗਰ ਸੰਗਤ ਵਿਚ ਕੋਈ ਕਰੇਗਾ ਤਾਂ ਸਤ ਸੰਗਤ ਮੈਂ ਬਾਤ ਚਲਾਵੈ ਸੋ ਤਨਖਾਹੀਆ ਬੜੋ ਕਹਾਵੈ। ਪਰ ਸਾਨੂੰ ਪਰਵਾਹ ਹੀ ਨਹੀਂ, ਅਸੀਂ ਤਨਖਾਹੀਏ ਰੋਜ਼ ਬਣਦੇ ਜਾਂਦੇ ਹਾਂ, ਹੋਰ ਹੋਰ ਕਰਮ ਨਾਲ ਕਰਦੇ ਹਾਂ ਜਿਹੜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਨਾ ਕਰੀਏ, ਯਤਨ ਕਰੀਏ, ਕਿਉਂਕਿ ਇਹ ਗੁਰੂ ਬੋਲਦਾ ਹੈ। ਮਤ ਸਮਝਣਾ ਕੋਈ ਗਿਆਨੀ ਬੋਲਦਾ, ਕੋਈ ਪ੍ਰਚਾਰਕ ਬੋਲਦਾ, ਕੋਈ ਪਾਠੀ ਬੋਲਦਾ, ਕੋਈ ਕੀਰਤਨਕਾਰ ਬੋਲਦਾ, ਅਸੀਂ ਇਸੇ ਭੁਲੇਖੇ ਵਿਚ ਉਲਝ ਜਾਂਦੇ ਹਾਂ। ਇਹ ਗੁਰੂ ਕੇ ਬਚਨ ਹਨ ਤੇ ਇਹਨਾਂ ਨੂੰ ਗੁਰੂ ਕਾ ਫੁਰਮਾਨ, ਗੁਰੂ ਕਾ ਹੁਕਮ ਸਮਝ ਕੇ ਹੀ ਸਰਵਣ ਕਰਨਾ।
चाहिदा, ना नाल बोलण दी लोड़ है, सिर्फ सुनो ध्यान रखो ताकि असी इस बाणी विच अपने आप नूं जोड़ सकीए, यतन कर सकीए एक सुरता नाल। जे बोलना है तो इतनी धीमी आवाज विच बोलण दी कोशिश करिए, कोई डिस्टर्बेंस पैदा ना होवे ते मन जिहड़ा है वह बाणी नाल एकाग्र हुंदा जावे। याद रखना साडे वास्ते ते इह कीमती धन है, लेकिन कदे दुनिया दे विद्वानां दी गल पढ़ो। प्रोफेसर टाइनवी ने एक गल कही है, वह कहिंदा जदों संसार दे धर्मां दी धार्मिक आवाज एक थां ते बोलेगी तां इस बाणी दी धुन सब तों उच्ची होएगी, इस बाणी दी आवाज सब तों बुलंद होवेगी। इह गल ते उसने बहुत साल पहलों कही सी, पर दास नूं ते जिन्हां लोकां नूं इस गल नाल वास्ता है, वड्डियां वड्डियां कन्वेंशनां ते कानफ्रेंसां विच जिथे सारे धर्मां दी गल हुंदी है, उथे पता लगता है बाणी कितनी उची है, इहदा ज्ञान कितना सर्वश्रेष्ठ है। लेकिन असी इस दी महत्ता नूं अपने तौर ते समझण दी कोशिश नहीं करते। सतगुरु सच्चे पातशाह ने सानू एक खजाना दिता है, एक कीमती धन दिता है, ते जेड़े बंदे इस सरमाए नाल अपने आप नूं जोड़न दी कोशिश करदे ने भाई, ओ इस आत्मक खजाने दे भाईवाल बनदे ने ते उन्हां अंदर आत्मक गुणा दा विकास हुंदा है। इस करके गुरु साहब ने इस बाणी दी राही सानू भगती दित्ती है, सानू ज्ञान दित्ता है, सानू ऐसी मत दित्ती है कि इस मत दे हुंदियां सानू किसे होर दे तारी गुरु दी, किसे होर विशेष आगू दी जरूरत नहीं रह जांदी। इसे करके सतगुरु कहिंदे ने बाणी गुरु, गुरु है बाणी, विच बाणी अमृत सारे, गुर बाणी कहै सेवक जन मानै प्रतख गुरु निस्तारे। और लोग जिन्हां नूं असीं कदे कदे गुरु कहिंदे आ, ओह वी तां इस बाणी विचों ही पढ़ के समझ के कोई गल तुहाडे नाल सांझी करदे ने, अपना अनुभव ते उन्हां कोल वी है नहीं, पर सानूं भुलेखा पै जांदा है, असीं इस भुलेखे दे शिकार हो जांदे आ। गुरु साहिब ने साडे ते कृपा कीती है ते इह कीमती सरमाया सानूं दित्ता है, ते असां कोशिश करनी है, यतन करना है कि इस बाणी नूं अपना आत्मक खजाना समझ के, दूजियां दा नहीं सारी मनुखता दा, ते उस मनुखता दी लाइन विच असीं वी खलोते हां, इहनूं अपना धन समझ के ते इहदे नाल वरतण दी कोशिश करनी है, वध तों वध इहनूं अपनी जिंदगी दा सरमाया बना के ते जीवन नूं उच्चा सुच्चा ते पवित्र बनाउणा है। जिस तरह भाई दुनिया दी दौलत उत्ते असीं माण करदे हां ना, ते सानूं बहुत कुछ लभदा है, साडी दुनिया मिलदी है सानूं, इसे तरह जे असीं इस बाणी दे आत्मक खजाने ते माण करांगे तां मैनूं खिमा करना, साडा आत्मक जीवन बहुत उच्चा सुच्चा ते पवित्र होएगा, रब्बी गुणा नाल भरपूर होवेगा। ओह गुण जो इस बाणी दे अंदर हन, ओह साडे अंदर प्रवेश करनगे ते साडे भाग चंगे होणगे। सतगुरु कहिंदे ने कहो नानक जिस मस्तक लेख लिखाए, सो एक खजाने लिया रड़ाए। इन्हें कखर कहण दा सुभाग अवसर प्राप्त होया सी, हुईयां भुलां तो खिमा दा जाच कहां।

ਭੁੱਲਣੇ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸਵਰਨਜੀਤ ਕੌਰ ਨੀਲ ਤੇ ਪਰਿਵਾਰ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਤ ਨਿਮਰਤਾ ਸਹਿਤ ਸਤਿਗੁਰਾਂ ਦੇ ਚਰਨ ਕਮਲਾਂ ਅੰਦਰ ਅਰਦਾਸ ਹੈ, ਬਖਸ਼ੰਦ ਪਿਤਾ ਜੀਓ, ਭੁੱਲਾਂ ਬਖਸ਼ਦਿਆਂ ਹੋਇਆਂ ਅੱਗੋਂ ਲਈ ਸੁਮਤ ਦਾ ਪ੍ਰਦਾਨ ਬਖਸ਼ਣਾ ਜੀਓ। ਅਕਾਲ ਪੁਰਖ ਦੇ ਰੋਮ ਰੋਮ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਰਵਾੜ, ਜਿਸ ਤਰ੍ਹਾਂ ਮਾਰਵਾੜ ਦੇਸ਼ ਵਿੱਚ ਨੀਰ ਕਹਿੰਦੇ ਨੇ ਪਾਣੀ, ਪਾਣੀ ਦੇ ਨਾਲ ਲੋਕ ਪ੍ਰੀਤ ਕਰਦੇ ਨੇ। ਬੇਲ ਬਾਲਹਾ ਕਰ ਹਲਾ, ਔਰ ਜਿਸ ਤਰ੍ਹਾਂ

ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ, ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ ਹੈ। ਇਸ

ਤੀਨੂੰ ਕਿ ਇੰਦਰ ਬਰਸਾਤ ਜਿਸ ਤਰ੍ਹਾਂ ਧਰਤੀ ਬਰਸਾਤ ਨਾਲ ਪਿਆਰ ਕਰਦੀ ਬਰਸਾਤ ਪਵੇ ਤਾਂ ਧਰਤੀ ਖਿਲ ਉੱਠਦੀ ਕੁਸਮ ਫੁੱਲ ਨੂੰ ਕੀ ਹੈ ਬਾਸ ਖੁਸ਼ਬੂ ਜਿਸ ਤਰ੍ਹਾਂ ਫੁੱਲ ਦੇ ਨਾਲ

ਦੇ ਖੀਰ ਬਾਲ ਹਾਂ ਜਿਵੇਂ ਬੱਚਾ ਖੀਰ ਕਿਆ ਦੁੱਧ ਨੂੰ ਦੁੱਧ ਦੇ ਨਾਲ ਪ੍ਰੀਤ ਕਰਦਾ ਚਾਤ੍ਰਿਕ ਮੁਖ ਜੈਸੇ ਜਲ ਤਰਾ।

ਦਾ ਸ਼ਬਦ ਪੜਿਆ ਨਾਮਦੇਵ ਜੀ ਨੇ, ਅੱਖਾਂ ਬੰਦ ਨੇ, ਉਹ ਖੂਹ ਪਾਣੀ ਦੇ ਨਾਲ ਨੱਕੋ ਨੱਕ ਭਰ ਗਿਆ। ਸੰਤ ਗਿਆਨੇਸ਼ਵਰ ਨੇ ਕਿਹਾ, ਨਾਮਦੇਵ ਅੱਖਾਂ ਖੋਲ, ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ, ਸਾਰਾ ਖੂਹ ਪਾਣੀ ਨਾਲ ਭਰ ਗਿਆ। ਨਾਮਦੇਵ ਜੀ ਨੇ ਅੱਖਾਂ ਖੋਲੀਆਂ, ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ। ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ। ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ, ਨਾਮਦੇਵ ਸੱਚਮੁੱਚ ਤੂੰ ਪਰਮੇਸ਼ਰ ਨੂੰ ਆਪਣੇ ਵੱਸ ਵਿਚ ਕਰ ਲਿਆ, ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਹ ਪਰਮੇਸ਼ਰ ਕਰਦਾ ਹੈ। ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ, ਪਰਮੇਸ਼ਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ, ਤੂੰ ਆਪ

ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਸ ਕਿਹਾ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਜਾ, ਜੇ ਤੈਨੂੰ ਗੁਰੂ ਦੀ ਲੋੜ ਹੈ। ਇਹ ਸੁਣ ਕੇ ਕਬੀਰ ਸਾਹਿਬ ਕਹਿਣ ਲੱਗੇ, ਠੀਕ ਹੈ, ਕਿਉਂਕਿ ਗੁਰੂ ਦੀ ਲੋੜ ਸੀ। ਕਹਿਣ ਲੱਗੇ, ਮੈਂ ਅੰਮ੍ਰਿਤ ਵੇਲੇ ਉਸ ਰਸਤੇ ਤੇ ਜਾ ਕੇ ਲੰਮਾ ਪੈ ਜਾਵਾਂਗਾ ਜਿਸ ਰਸਤੇ ਤੋਂ ਸਵਾਮੀ ਰਾਮਾਨੰਦ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਨੇ। ਰਾਤ ਪਈ ਪਰ ਕਬੀਰ ਸਾਹਿਬ ਨੂੰ ਨੀਂਦਰ ਨਹੀਂ ਆ ਰਹੀ, ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਦੋਈ ਗੱਲਾਂ ਨੇ, ਜਾਂ ਦੁਨੀਆ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆ ਦਾ ਤਿਆਗ ਕਰਨਾ ਪਵੇਗਾ। ਦੁਨੀਆ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆ ਦਾ ਤਿਆਗ ਹੁੰਦਾ ਹੈ। ਦੁਨੀਆ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ। ਆਪ ਅੱਧੀ ਰਾਤ ਹੋਈ।

ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਥਾਈ ਜਿਹੜੇ ਰਸਤੇ ਤੋਂ ਸਵਾਮੀ ਜੀ ਨੇ ਲੰਘਣਾ ਸੀ ਉਸ ਰਸਤੇ ਤੇ ਕਬੀਰ ਸਾਹਿਬ ਜਾ ਕੇ ਲੰਮੇ ਪੈ ਗਏ।

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਿਰ ਹੈ। ਤੰਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ। ਤੰਨਾ ਇਹ ਰੋਜ ਦੇਖਦਾ ਹੈ।

ਕਾ ਜਾਓ ਧਨੇ ਆ ਕੋਈ ਮਖੌਲ ਠਾਕਰ ਤੈਨੂੰ ਦੇ ਦਿਆਂ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀ ਦੀ ਜਾ ਕੇ ਗਊਆਂ ਚਾਰ ਧਨਾ ਕਹਿਣ ਲਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਣਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਵੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ ਠਾਕੁਰ

ਪਰ ਤੰਨਾ ਹੱਥ ਜੋੜਦਾ ਮਿੰਨਤਾਂ ਕਰਦਾ ਹੈ ਮੱਥੇ ਟੇਕਦਾ ਹੈ ਕਹਿੰਦਾ ਹੈ ਪਰਮੇਸ਼ਰ ਮੈਂ ਅਨਪੜ ਹਾਂ ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀਦੀ ਹੈ ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਕਿਰਪਾ ਕਰ ਇਹ ਰੋਟੀ ਖਾ ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ ਹੈ ਅੱਧੀ ਆਪ ਰੱਖ ਲੈਂਦਾ ਅੱਧੀ ਘਰ ਵਾਲੀ ਲੈ ਜਾਂਦੀ ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ ਸਭ ਕੁਝ ਪੀਂਦੀਆਂ ਨੇ ਇਸ ਕਰਕੇ

ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ, ਧੰਨੇ ਆ, ਤੂੰ ਯਾਦ ਕਰਦਾ ਸੀ, ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ, ਲੈ ਧੰਨੇ ਆ, ਪਹਿਲਾਂ ਤੂੰ ਰੋਟੀ ਖਾ, ਮੈਂ ਬਾਅਦ ਵਿੱਚ ਖਾ ਲਾਂਗਾ। ਧੰਨਾ ਕਹਿਣ ਲੱਗਾ, ਨਹੀਂ, ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ, ਫਿਰ ਮੈਂ ਛਕਾਂਗਾ। ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ, ਤੂੰ ਕੁਝ ਨਹੀਂ ਖਾਧਾ। ਤੇ ਧੰਨਾ ਹੱਥ ਜੋੜ ਕੇ ਕਹਿੰਦਾ, ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੇ ਆ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆਂ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਕੀ ਪਤਾ, ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ, ਪਰਮੇਸ਼ਰ ਕਿਵੇਂ ਖਾ ਸਕਦਾ। ਧੰਨੇ ਆ, ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ

ਕੇ ਜਿਹੜਾ ਭੋਲਾ ਭਾਵ ਹੈ ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ ਹੈ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ।

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ ਅਤੇ ਬੜੇ ਸੋਹਣੇ ਕੱਪੜੇ ਵੀ ਹੋਣ ਨਾਲ

ਚਾਹੀਦਾ ਕਿਉਂਕਿ ਜ਼ਿਮੀਦਾਰ ਸੀ। ਪਹਿਲੀ ਚੰਗੀ ਚਾਹੀਦੀ ਹੈ, ਅਨਾਜ ਚੰਗਾ ਚਾਹੀਦਾ ਤਾਂ ਕਿ ਇਹਨਾਂ ਚੀਜ਼ਾਂ ਵੱਲੋਂ ਮੈਂ ਨਿਸ਼ਚਿੰਤ ਹੋ ਕੇ ਤੇਰੀ

ਗਊ ਭੈਸ ਮੰਗੋ ਲਾਵੈਰੀ। ਗਊ ਵੀ ਚਾਹੀਦੀ ਤੇ ਮੱਝ ਵੀ ਚਾਹੀਦੀ, ਪਰ ਹੁਣ ਲਵੇਰੀਆਂ, ਲਵੇਰੀਆਂ ਕਹਿੰਦੇ ਨੇ ਦੁੱਧ ਦੇਣ ਵਾਲੀ। ਮੱਝ ਵੀ ਚਾਹੀਦੀ, ਗਾਂ ਵੀ ਚਾਹੀਦੀ, ਪਰ ਉਹ ਜਿਹੜੀਆਂ ਦੁੱਧ ਦਿੰਦੀਆਂ ਹੋਣ।

ਘੋੜੀ ਨੂੰ ਕਿਹਾ ਹੈ ਭਗਵਾਨ ਪੈਰੀ ਸੋਹਣੀ ਜੁੱਤੀ ਪਾਈ ਹੋਵੇ ਸੋਹਣਾ ਸੂਟ ਪਾਇਆ ਹੋਵੇ ਘਰ ਵਿਚ ਅਨਾਜ ਵੀ ਹੋਵੇ ਗਾਂ ਤੇ ਮੱਝ ਵੀ ਹੋਵੇ ਤੇ ਕਿਧਰੇ ਆਣਾ ਜਾਣਾ ਪੈ ਜਾਵੇ ਤੇ ਪੈਦਲ ਤੁਰ ਕੇ ਜਾਂਦਾ ਫਿਰ ਆਦਮੀ ਚੰਗਾ ਨੀ ਲੱਗਦਾ ਕੱਪੜੇ ਚੰਗੇ ਪਾਏ ਹੋਣ ਤੇ ਤੁਰਿਆ ਜਾਵੇ ਪੈਦਲ ਚੰਗਾ ਨੀ ਲੱਗਦਾ ਆਣਾ ਜਾਣਾ ਵੀ ਪੈਂਦਾ ਦੂਰ ਇਸ ਕਰਕੇ ਕਿਰਪਾ ਕਰ ਇੱਕ ਤਾਜਨ ਤੁਰੀ ਚੰਗੇਰੀ ਇੱਕ ਸੋਹਣੀ ਜੀ ਘੋੜੀ ਵੀ ਦੇ ਤਾਂ ਕਿ ਕਿਧਰੇ ਆਣਾ ਜਾਣਾ ਹੋਵੇ ਤਾਂ ਉਹ ਸਫ਼ਰ ਮੈਂ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ ਮਿਲ ਜਾ।

ਉਹ ਤੰਨਾ ਅਨਪੜ ਨਾਮ ਜਪਣ ਦੇ ਕਰਕੇ ਦਰਸ਼ਨ ਕਰਨ ਦੇ ਕਰਕੇ ਕਿੱਥੇ ਜਾ ਪਹੁੰਚੀ ਹੈ ਉਹ ਤੰਨਾ ਅਨਪੜ ਬਾਣੀ ਉਚਾਰਨ ਲੱਗ ਪਏ ਉਸ ਧੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਹੋਰ ਕਿਰਪਾ ਕੀਤੀ ਧੰਨੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਧੰਨੇ ਨੂੰ ਆਪਣੇ ਨਾਲ ਬਿਠਾ ਲਿਆ ਜਦੋਂ ਵੀ ਕੋਈ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਉਹ ਭਗਤ ਧੰਨੇ ਨੂੰ ਵੀ ਮੱਥਾ ਟੇਕਦਾ ਭਗਤ ਧੰਨਾ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ ਜਿਹੜੇ ਉਪਦੇਸ਼ ਕਰਦੇ ਨੇ ਐ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰੋ ਸਾਰਿਆਂ ਦੀ ਉਹ ਪਾਲਣਾ ਕਰਨ ਵਾਲਾ ਹੈ ਤੂੰ ਬੰਦਗੀ ਕਰ ਤੇਰੀ ਵੀ ਉਹ ਪਾਲਣਾ ਕਰੇਗਾ ਦੁਨੀਆਂ ਦੀ ਚਿੰਤਾ ਛੱਡ ਨਾਮ ਦੀ ਚਿੰਤਾ ਕਰ ਕਿਉਂਕਿ ਉਹਦਾ ਨਾਮ ਬੜਾ ਪਿਆਰਾ ਤੇ ਬੜਾ ਸੋਹਣਾ ਹੈ।

ਇੱਕ ਗੁਰੂ ਨਾਨਕ ਦਸਵੇਂ ਜਾਮੇ ਤੋਂ ਬਾਅਦ ਵੀ ਧਰਤੀ ਤੋਂ ਗਏ ਨਹੀਂ। ਦਸਵੇਂ ਜਾਮੇ ਤੋਂ ਬਾਅਦ ਸ਼ਬਦ ਰੂਪ ਵਿੱਚ ਸਦਾ ਲਈ ਧਰਤੀ ਤੇ ਟਿਕ ਗਏ, ਤਰਸ ਖਾ ਕੇ ਦੁਨੀਆਂ ਦੇ ਵਿਹੜੇ ਬੰਨੇ ਲਾਣ ਦੇ ਲਈ ਕਿ ਉਹ ਜਾਗਦੀ ਜੋਤ ਹੈ, ਉਹ ਹਾਜ਼ਰ ਨਾਜ਼ਰ ਜੋਤ। ਬਾਕੀ ਅਵਤਾਰ ਗਏ, ਗੁਰੂ ਨਾਨਕ ਗਿਆ ਨਹੀਂ। ਦਸਵੇਂ ਜਾਮੇ ਤੋਂ ਬਾਅਦ ਸ਼ਬਦ ਰੂਪ ਵਿੱਚ ਟਿਕ ਗਏ, ਭਰ ਭਰ ਕੇ ਪੂਰ ਪਾਰ ਲਗਾਉਣ ਲਈ। ਦੂਜੀ ਵਿਸ਼ੇਸ਼ਤਾ ਹੀ ਧਰਤੀ ਤੇ ਜਿਤਨੇ ਵੀ ਗ੍ਰੰਥ ਨੇ, ਸਤਿਕਾਰਯੋਗ ਨੇ, ਉਹ ਰੱਬ ਦੀ ਗੱਲ ਕਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਇਹ ਰੱਬ ਨਾਲ ਗੱਲਾਂ ਕਰਾਉਂਦੀ ਹੈ। ਆਖੋ ਸਤਨਾਮ, ਕੋਈ ਕਰਨ ਵਾਲਾ ਹੋਵੇ। ਸੰਗਤ ਸਾਰੀ ਸ਼ਬਦ ਪੜ ਰਹੀ ਹੋਵੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਦਸਾਂ ਪਾਤਸ਼ਾਹੀਆਂ ਚੋਂ ਜਿੱਥੇ ਵੀ ਸ਼ਰਧਾ ਹੋਵੇ, ਚਰਨਾਂ ਚ ਮਨ ਰੱਖਿਆ ਹੋਵੇ, ਸਿੱਧੀਆਂ ਗੱਲਾਂ ਹੁੰਦੀਆਂ ਨੇ ਉਸ ਵੇਲੇ। ਇੱਕ ਬਾਣੀ ਹੈ ਜਿਹੜੀ ਗੱਲਾਂ ਕਰਾਉਂਦੀ ਹੈ, ਕੇਵਲ ਕਿਤੇ ਸਰੋਤਾ ਬਣਨ ਦੀ ਜਾਚ ਆ ਜਾਏ। ਬਾਕੀ ਗ੍ਰੰਥ ਰੱਬ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਹੈ। ਤੀਸਰੀ ਵਿਸ਼ੇਸ਼ਤਾ ਨਾ ਦੀਪਕ ਰਾਗ ਨਾ ਮੇਘ ਰਾਗ, ਸਤਿਗੁਰ ਨੇ ਦੋਵਾਂ ਨੂੰ ਜਗ੍ਹਾ ਨਹੀਂ ਦਿੱਤੀ। ਸਾਨੂੰ ਸੜਕ ਬਖਸ਼ੀਏ, ਜੇ ਤੇਰੀ ਜ਼ਿੰਦਗੀ ਚ ਖੁਸ਼ੀ ਆ ਜਾਏ ਤੇ ਇਹੋ ਜਿਹਾ ਮੇਘ ਨਹੀਂ ਮੈਨੂੰ ਚਾਹੀਦਾ ਭੰਗੜਿਆਂ ਵਾਲਾ। ਕੋਈ ਭਾਣਾ ਵਰਤ ਜੇ ਤੇ ਅੱਤ ਸੋਗ ਰੋਣੇ ਧੋਣੇ ਵਾਲਾ ਨਹੀਂ ਚਾਹੀਦਾ, ਦੀਪਕ ਵੀ ਨਹੀਂ ਲੋੜ। ਆਖੋ ਸਤਨਾਮ। ਇਹ ਸਮੇਂ ਦੇ ਮਸ਼ਹੂਰ ਰਾਗ ਸਨ, ਪਰ ਮਹਾਰਾਜ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚ ਜਗ੍ਹਾ ਨਹੀਂ ਦਿੱਤੀ। ਡਿਟੇਲ ਸਰਵਣ ਕਰ ਚੁੱਕੇ ਹੋ। ਚੌਥੀ ਵਿਸ਼ੇਸ਼ਤਾ ਇੱਕਓਂਕਾਰ ਤੋਂ 18, 10, 20 ਤੱਕ ਕਿਧਰੇ ਵੀ ਹੋਂ ਨੂੰ ਜਗ੍ਹਾ ਨਹੀਂ ਦਿੱਤੀ। ਨਾਨਕ ਸੱਦ ਹੋਵੇ ਸ੍ਰਿਸ਼ਟੀ ਦਾ ਮਾਲਕ, ਸੱਜਣ ਠੱਗ ਵਰਗਿਆਂ ਨੂੰ ਇੱਕ ਨਦਰ ਨਾਲ ਸੰਤ ਬਣਾਉਣ ਵਾਲਾ, ਪਰ ਆਪਣੇ ਆਪ ਨੂੰ ਕੀ ਕਵੇ ਮੈਂ ਕੁੱਤਾ। ਨਾਨਕ ਸੱਦ, ਨਾਨਕ ਗਰੀਬ, ਨਾਨਕ ਦਵਾਨਾ, ਨਾਨਕ ਵਿਚਾਰਾ। ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ, ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ, ਅਜੇ ਵੀ ਮੂੰਹ ਨਾ ਵੇਖੀਏ। ਨਾਨਕ ਸੱਦ, ਨਾਨਕ ਦੀਵਾਨਾ, ਨਾਨਕ ਬਤਾਲਾ, ਨਾਨਕ ਗਰੀਬ, ਨਾਨਕ ਦਾਸ, ਨਾਨਕ ਵਿਚਾਰਾ। ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ, ਉਹ ਗੱਡੀ ਚ ਕੀਰਤਨ ਜਦੋਂ ਕਰਨ ਆਉਂਦੇ ਸੀ, ਸਾਜ ਵੀ ਲਿਆਉਂਦੇ ਸੀ, ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ। ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ, ਫਿਰ ਸਾਜ ਖੁੱਲਣੇ। ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਗੱਦਾ ਲਾ ਕੇ ਬਹਿਣਾ। ਆਖੋ ਸਤਨਾਮ। ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ, ਬਾਬਾ ਨੰਦ ਸਿੰਘ ਵਰਗੇ ਟੋਇਆ ਪੁੱਟ ਕੇ ਬਹਿਣਾ, ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰਦਾ। ਜੇ ਸਿੱਖ ਨਹੀਂ ਬਣਿਆ ਮੈਂ ਕਹਿੰਦੇ, ਇੱਕ ਸਵਾਸ ਬਿਰਥਾ ਨਹੀਂ। ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ, ਜਿਨੇ ਆਪਣੀ ਜ਼ਿੰਦਗੀ ਚ ਹੋਂ ਨੂੰ ਨਹੀਂ ਮਾਰਿਆ, ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿੱਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ।
ਇਹ ਤੇ ਕੱਚੀ ਕਲਾਸ ਹੈ, ਸ਼ੁਰੂਆਤ ਗੁਰਮਤਿ ਰਿਦੇ ਗਰੀਬੀ ਆਵੇ। ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ, ਇਹ ਵਿਸ਼ੇਸ਼ਤਾ ਹੀ ਹੈ। ਤੇ ਪੰਜਵੀਂ ਵਿਸ਼ੇਸ਼ਤਾ ਹੀ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਨੇ। ਕਿਵੇਂ ਕਰਦੇ ਨੇ? ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ, ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ, ਅਗਵਾਈ ਵੀ ਦਿੰਦੇ ਨੇ। ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ। ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ। ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ, ਆਗਿਆ ਲਈ। ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ, ਜਾਈਏ ਕਿ ਨਾ ਜਾਈਏ। ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ, ਪੱਕੀ ਬਾਤ ਜੇ, ਗੱਲ ਨਿਸ਼ਚੇ ਦੀ। ਦਾਸ ਗਰੀਬ ਜਾਂ ਸਿੱਖ ਹੈ, ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਵੇ ਨਾਲ ਕਹਿੰਦਾ, ਇਹ ਜਿਉਂਦਾ ਜਾਗਦਾ ਗੁਰੂ ਨਾਨਕ ਜੀ ਦੇ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ। ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਤੁਰਿਆ ਆ ਰਿਹਾ, ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ, ਤੁਹਾਡਾ ਕੀ ਇਸ਼ਾਰਾ, ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ, ਬਈ ਕੋਈ ਲੱਭ ਗੱਜ ਕੇ ਅੱਖ ਸਤਨਾਮ, ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ। ਖੀਰਲੀਆਂ ਪੰਕਤੀਆਂ, ਅਵੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ, ਕਿਵੇਂ ਕਹੀਏ ਗੱਲਾਂ ਨਹੀਂ ਕਰਦੇ। ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ, ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਕਲਪਿਆ ਸੀ, ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ, ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ। ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ, ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ। ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ, ਠੱਕ ਸਤਨਾਮ, ਇਸ਼ਾਰਾ ਆ ਰਿਹਾ, ਧਿਆਨ ਦੇਣ ਗੱਲਾਂ ਕਰ ਅਗਵਾਈ ਦੇਣ। ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ, ਕਿਰਾਇਆ ਹੀ ਪੱਲਿਓਂ ਪਿਆ ਸੀ, ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ, ਬਾਹਰ 3 ਦਿਨ ਵੀ ਲੱਗ ਗਏ ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ, ਭੇਟਾ ਉਹਨਾਂ ਨੇ ਰੱਖੀ ਸਾਰੀ 2100, ਉਤੋਂ ਹੋ ਗਿਆ 2-3 ਹਜ਼ਾਰ, ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ, ਨਿੰਦਿਆ ਆਪਸ ਚ ਮੁੰਡੇ ਵੀ ਕਿਹੋ ਜਿਹੇ ਸ਼ਹਿਰ ਗਏ ਆ, ਤੂੰ ਪੱਲਿਓਂ ਪਾ ਕੇ ਆ ਗਿਆ, ਭਾਵੇਂ ਜਾਣਾ ਤੇ ਭਲਾਈ ਕੇਂਦਰ ਹੀ ਸੀ। ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ, ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ, ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ। ਰੋ ਪਏ ਸਤਿਗੁਰੂ ਕਿਵੇਂ ਤੁਸੀਂ, ਅੰਦਰ ਦੀ ਗੱਲ ਦਾ ਜਵਾਬ ਮਹਾਰਾਜ ਦਾ ਕੀ ਇਸ਼ਾਰਾ, ਕੀਰਤਨ ਵੱਲ ਧਿਆਨ ਕਰ, ਮਾਇਆ ਨਾਲ ਨਾ ਲਿਬੜ, ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ, ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ। ਗੱਲਾਂ ਕਰਦਾ, ਅਗਵਾਈ ਦਿੰਦਾ, ਨਿਸ਼ਚਾ ਹੋਣਾ ਚਾਹੀਦਾ। ਬਾਕੀ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ, ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਸੀ, ਜਦੋਂ ਪ੍ਰਬੰਧ ਸੰਭਾਲਣ ਲਈ 2 ਧੜੇ ਬਣ ਗਏ ਸੀ। ਇਹ ਵੀ ਕੰਮ ਬੜੀ ਮਰਿਆਦਾ ਨਾਲ, ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ, ਦੇਗ ਬਣਾ ਕੇ ਜਪਜੀ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ, ਇਹ ਗੱਲਾਂ ਵੀ ਕਰਦੇ ਜੇ। ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰਸੇ ਚਹੇ ਪੜੇ ਗ੍ਰੰਥ। ਤੇ ਅੱਜ 6ਵੀਂ ਵਿਸ਼ੇਸ਼ਤਾ ਹੀ
महाराज जी सेवा लैन। एक बारी ये पंक्ति पढ़ो जी, मन क्यों

ਹੋਰ ਇੱਕ ਨੇ ਕੇਸ ਹੱਥ ਪੈਂਦੇ ਸੀ। ਉਹ ਫਿਰ ਕੋਈ ਸਰੀਰ ਗਏ, ਤੂੰ 86,000 ਲੈ ਵੀ ਚੁੱਕਾ ਖਰਚੇ ਦਾ, ਕਿਉਂ ਨੀ ਛੱਡਦਾ? ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ। ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇੰਨੀ ਯੋਗ, ਉਹ ਸਰੀਰ ਸੀ ਥੋੜਾ ਮਨਮੁਖ, ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਨਾਂ ਬਚਨ ਸੁਣਾਇਆ, 10 ਵਜੇ ਸਵੇਰੇ ਬਚਨ ਕੀਤਾ 10 ਵਜੇ, ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ। ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ, ਪਿੱਠ ਨੀ ਲੱਗਣ ਦਿੰਦੇਗਾ ਜੀ ਕਿਹਾ ਇਸ਼ਾਰਾ ਲੈਣਾ। ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ,

ਜਿਸਨੇ ਖੋਜਿਆ ਓਹਨੂੰ ਮਾਲਕ ਮਾਲਕ ਲੱਭਾ ਹੈ, ਤੇ ਜਿਸ ਸਿੱਖ ਨੇ ਮਨ ਜੋੜ ਕੇ ਬੇਨਤੀ ਕੀਤੀ ਹੈ ਓਹਦੀ ਅਰਦਾਸ ਜ਼ਰੂਰ ਸੁਣੀ ਹੈ। ਸਾਰੇ ਆਓ ਪਿਆਰੀ ਸਾਧ ਸੰਗਤ, ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ, ਕੀ ਪਤਾ ਹੋ ਜਾਏ ਬਖਸ਼ਿਸ਼, ਕੋਈ ਵੱਡੀ ਗੱਲ ਨਹੀਂ। ਆਓ ਤਰਲਾ ਤਾਂ ਕਰੋ, ਉਦਮ ਤਾਂ ਕਰੋ। ਉਹ ਕਿਹੜਾ ਉਦਮ ਹੈ? ਆਪਣੇ ਮਾਲਕ ਅੱਗੇ ਅਰਦਾਸ, ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ, ਅਰਦਾਸ। ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ

ਹੁੰਦਾ। ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ, ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ। ਦਰਸ਼ਨ ਇਧਰੋਂ ਮਹਿਤਾ ਕਾਲੂ ਜੀ ਆ ਗਏ। ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ। ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ। ਕਾਲੂ ਤੂੰ ਅਰਦਾਸ ਕਰ। ਅੱਜ ਮਹਿਤਾ ਕਾਲੂ ਵੀ ਰੋ ਪਿਆ, 12 ਸਾਲਾਂ ਦੇ ਵਿਛੋੜੇ ਨੇ ਮੇਰੇ ਤਨ ਗੁਰੂ ਨਾਨਕ ਦੇ ਵਿਛੋੜੇ ਨੇ, ਕਾਲੂ ਨੂੰ ਰਵਾ ਦਿੱਤਾ। ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ, ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ। ਮੈਂ ਤਾਂ ਉਹ ਪਾਪੀ ਮਾਇਆ ਦਾ ਕੀੜਾ ਹਾਂ ਜਿਸਨੇ 20 ਰੁਪਈਆਂ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆਂ। ਕਿੱਥੇ ਕਾਲੂ ਨੇ ਕਿਹਾ ਸੀ ਨਾ, ਨਾਨਕ ਕੋਈ ਕੰਮ ਕਰ। ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ। ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ, ਕੋਈ ਬਿਜਨਸ ਕਰ, ਵਿਹਲਾ ਰਹਿਣਾ ਠੀਕ ਨਹੀਂ। ਪਿਤਾ ਜੀ ਜੋ ਹੁਕਮ। 20 ਰੁਪਈਏ ਦਿੱਤੇ ਨਾਲ ਬਾਲੇ ਨੂੰ ਭੇਜਿਆ। ਬਾਲਿਆ ਅਜੇ ਨਾਨਕ ਜਾਣਾ ਹੈ, ਆਖੋ ਸ੍ਰੀ ਵਾਹਿਗੁਰੂ, ਤੂੰ ਨਾਲ ਜਾ, ਕੋਈ ਚੰਗਾ ਸੌਦਾ ਕਰਿਆ ਜੇ, ਅਵਲ ਤਾਂ 20ਆਂ ਦੇ, 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ। ਤੁਰ ਪਏ ਜੰਗਲ ਚ ਪਹੁੰਚੇ, ਅੱਗੇ ਮਹਾਂਪੁਰਸ਼ ਬੈਠੇ। ਅਜੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼, ਰੱਬ ਦੇ ਪਿਆਰੇ ਹਨ, ਸਾਰੇ ਦੀ ਬੰਦਗੀ ਕਰਨ ਵਾਲੇ ਹਨ। ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀ। ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ, ਆਪਾਂ ਕੋਈ ਬਿਜਨਸ ਕਰਨਾ ਹੈ। ਅਜੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ। ਆਖੋ ਸਹੀ ਹੋਇਆ ਆ ਤਾਂ ਸਹੀ। ਹਜ਼ੂਰ ਆਏ ਇਹ ਮਹਾਂਪੁਰਸ਼ਾਂ ਦਾ ਝੁੰਡ, ਸੰਤਾਂ ਦਾ ਝੁੰਡ ਬੈਠਾ ਹੈ। ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ, ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ? ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ। ਨੇਤਰ ਖੋਲੇ ਪ੍ਰਸ਼ਾਦ ਪਾਣੀ ਹਾਂ, ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ। 3 ਦਿਨ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ? ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ, ਕੋਈ ਚੰਗਾ ਬਿਜਨਸ ਕਰਿਆ ਜੇ। ਉਹ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ, ਇਹ ਸਭ ਤੋਂ ਚੰਗਾ ਸੌਦਾ ਹੈ। ਗੁਰੂ ਨਾਨਕ ਆਖੇ ਸੁਣ ਭਾਈ ਬਾਲਾ ਇਹ ਸੌਦਾ ਹੈ ਲਾਭਵੰਤ, ਅਬ ਕਰੀਏ ਤਤਕਾਲ। ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ। ਬਾਲੇ ਨੇ ਬੜਾ ਸਮਝਾਇਆ, ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਹੈ। ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੇਸ਼ ਕਰਦੇ। ਪ੍ਰਸ਼ਾਦ ਛਕਾਇਆ ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ, ਅਵਸਥਾ ਛੋਟੀ ਹੈ, ਮਸਤਕ ਤੇ ਬੜਾ ਜਲਾਲ ਹੈ, ਇਹਦੇ ਨੈਣਾਂ ਵਿਚ ਕੋਈ ਅਗੰਮੀ ਮਸਤੀ ਹੈ, ਬੋਲਣ ਚ ਬੜੀ ਮਿਠਾਸ ਹੈ, ਪਤਾ ਨਹੀਂ ਇਹ ਕੌਣ ਹੈ। ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ
تیرے رہ نہیں سکیا تے اٹھیا تے میرے تن گرو نانک دے چرنا تے لے پیا. سارے سادھو کہن لگے گرو جی اے کی چھوٹا جہا بالکا ایویں چرنا تے ڈہ پیو. شرومنی سادھو نے کہا کہ بھائی اینو بالکا نہ سمجھو اے تا آپ نرنکار ہے. آخو شری آپ نرنکار. سارے نے نمسکار کیتی. حضور ودا ہوئے بالیا آن واپس چلی آئے. جس نانکے آنے دے کول پہنچے حضور کہن لگے بالیا اسی تا ایتھے وڑا دیاں چنگیاں چ بواں تے توں کر جا. بالے نے سوچیا بھی اس وی سمجھایا سی سمجھے نہیں 20 روپیے سادھا نو کھوا دیتے ہیں تے ہن ڈر دے مارے گھر نہیں جاندے. بالا گھر آ گیا. کالو نو پتا لگا بھی بالا آیا نانک نہیں آیا. بھائی بالے دے گھر چلے گئے مہتا کالو. بالیا جی مہاراج نانک کتھے ہے؟ بھائی بالا نہیں بولے. بھائی بولتا سی 20 روپیے تانو دیتے سن 20 دے 30 بنائے کہ 25 دس. تو بالا کہن لگا مہتا جی 30 تے 25 کی بنانے سانو تا موڑی گل لیا کوسری بھائی. موڑی گل کس طرح ساری لکھیا دس. میں تے کالو نو کرودھ آ گیا. غصے دی جوالا اندر بال اٹھی. کتے ہے نانک میرا گھر اجاڑ دیتا ہے. اے نہیں سی پتا کالو نو کہ اے اجاڑدا نہیں ہے تاں اجڑیا نو وساون واسطے آیا. آخو سری بھائی اج کتے ہے نانک. میں تا کالو جا رہا اس ماتا ترپتا نو پتا لگا. بلایا بےبے نانکی. نانکی اج تیرے پتا نو بڑا غصہ چڑھیا ہے. پتا نہیں میرے لال نو کی آخے گا. تو سمجھا جا کے کوئی نہیں 20 روپیے ہی ہے نا. میں تا کالو جا رہا پچھے بےبے نانکی تر پی. ماتا نے سوچیا نوجوان تھی نو کرو پیج دیتا ہے اے بھی پچھے تر پی. میں تا کالو پہنچیا کتے جتھے میرے تن گرو نانک سدے بادشاہ سمادھی لگا کے بیٹھے. جاندے ہیں ساری باؤں پھڑ لے کھڑا کر لے تے کرود وچ آ کے کہا کتھے ہن میرے 20 روپیے. 20 روپیے. حضور نے ایک ویری نیتر کھولے تے تکیا پھر نیوی پھڑے. کالو دے اندر غصہ سی. غصے وچ آ کے پھر مہتے کالو نے کی کیتا. مہتے دا کھبا ہاتھ اٹھیا تے میرے تن گرو نانک دے سجے گل تے چپیڑ جا وجی. بےبے پچھوں آئی چھتی چھتی پہنچی اس خیال وچ کہ میں ٹائم نال پہنچ گئی ہاں. اجے میرے ویر نو کچھ نہیں کیا پتا نہیں. پر جسلے میج لا کے ویکھیا ای تکیا میرے ننکاری ویر دے منہ دے اتے نیل پہ گئے. جپری پا لی کالو پتا جی میرے ویر نو نہ مارو. پھر بےبے نانکی رو کے ارداس کر دی ہے.

ਗੁਰੂ ਨਾਨਕ ਦਾ ਦੀਵਾਨ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨ, ਮੰਗਦਾ ਕੀ ਹੈ ਗੁਰੂ ਦੇ ਦਰਸ਼ਨ।

ਇਧਰੋਂ ਤੋੜ ਉੱਡੀ ਕਾਲੂ ਵੇਖ ਕੌਣ ਤੇ ਆਉਂਦਾ ਹੈ ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ ਨੇੜੇ ਆਇਆ ਰੱਥ ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ ਕੋ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਤੇ ਜੇ ਤਲਵੰਡੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ ਮੇਰੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ ਅਦਬ ਨਾਲ ਰੱਤ ਉਤਰੀ ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ ਕਿੱਥੇ ਹੈ ਮੇਰਾ ਧਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ ਅਜੇ ਨਹੀਂ ਆਇਆ ਮੇਰਾ ਵੀਰ ਨਹੀਂ ਨਾਨਕੀ ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ ਬੇਬੇ ਲਿਖਿਆ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ ਪਰ ਅਜੇ ਨਹੀਂ ਆਏ ਨਹੀਂ ਨਾਨਕ ਬੜੀਆਂ ਅਰਦਾਸਾਂ ਕੀਤੀਆਂ ਨਾਨਕੀ ਤੂੰ ਅਰਦਾਸ ਕਰ ਅਸੀਂ ਪਾਪੀ ਹਾਂ ਸਾਡੀਆਂ ਅਰਦਾਸਾਂ ਨਹੀਂ ਸੁਣਦਾ ਤੂੰ ਅਰਦਾਸ ਕਰ ਸੱਤ ਬੱਚੇ ਬੇਬੇ ਘਰ ਆਈ ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ ਮਾਤਾ ਤ੍ਰਿਪਤਾ ਨੇ ਨੇਤਰ ਖੋਲੇ ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ ਪਰ ਨਾਨਕ ਦੀ ਭੈਣ ਆ ਗਈ ਹੈ ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਸੁਣਾ ਵੇਖਣਾ ਇੱਕ ਸਾਲ ਨਹੀਂ ਦੋ ਨਹੀਂ ਬਾਰਾਂ ਸਾਲ ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ ਬਾਰਾਂ ਸਾਲਾਂ ਦਾ ਵਿਛੋੜਾ ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲੋਂ ਪੁੱਛੋ ਵੇਖਣਾ ਨਾਨਕੀ ਪੂਰੂ ਮਾਸੀ ਆਈ ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ ਪੂਰਨਮਾਸੀ ਲੰਘ ਗਈ ਗੁਰੂ ਨਾਨਕ ਆਇਆ ਹੀ ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ ਆਵੇਗਾ ਨਾਨਕ ਉਹਦੇ ਗਲ ਵਿੱਚ ਪਾਵਾਂਗੀ ਪੂਰਨਮਾਸੀ ਲੰਘੀ ਚੋਲਾ ਉਸੇ ਤਰ੍ਹਾਂ ਪਿਆ ਇੱਕ ਨਹੀਂ ਦੋ ਨਹੀਂ ਨਾਨਕੀ ਬਾਰਾਂ ਚੋਲੇ ਤਿਆਰ ਹੋਏ ਪਏ ਪਰ ਚੋਲੇ ਤਿਆਰ ਹਨ ਚੋਲੇ ਪਾਉਣਾ ਨਹੀਂ ਆਉਂਦਾ ਨਾਨਕੀ ਤੂੰ ਅਰਦਾਸ ਕਰ ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ ਫਿਰ ਰੋ ਕੇ ਕਰਦੀ ਏ ਅਰਦਾਸ ਕਿਹੜੀ ਅਰਦਾਸ ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ ਆਓ ਆਪਾਂ ਵੀ ਕਰੀਏ

ਜਿਨ੍ਹਾਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ। ਅੱਜ ਬੇਬੇ ਨਾਨਕ ਸਾਰੀ ਦੁਨੀਆ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ, ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ, ਨਹੀਂ ਹੈ, ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ, ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ, ਤੇ ਕਰਦੀ ਏ ਅਰਦਾਸ।

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰੇ ਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪੀ ਬੇਬੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ, ਫਿਰ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਪਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਦੇਵੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲ ਹੀ ਆ ਕੇ ਬੇਬੇ ਨਾਨਕੀ ਦੀ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਤਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖੜੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਵਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਐ ਆਖੋ ਸੀ ਰੋਕਦੇ ਬੇਬੇ ਵੀਰੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਠੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਣ ਤੋੜਿਆ ਹੈ ਪੱਥਰ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਹੈ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਇਆ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਬੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸੀ ਨੇਤਰ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਛੜਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਈ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤੇ ਕਾਲੂ ਭੁੱਬਾਂ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਵੀ ਮਿਲੇ ਅਜੋ ਸੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹਿ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
تو رائے باد نرائن سنگھ جی کہنے لگے ہرچند سیاں اسی بھی نال چلیں گے جی صدقے چلو جی کار اچ بیٹھے آ گئے اگے کیرتن ہو رہا ہے امرت ویلے آسا جی بھی باہر تو بابا جی ترتی پٹ کے نیویں بہندے سن براگن لگائی ہے ہن بھی کر لو درشن براگن لگا کے مستی چوم رہے ہیں تے پیاری ساتھ سنگت بارش شروع ہو گئی سائبان نہیں سی کوئی اتنے چھت نہیں سی باہر ہی دیوان سجیا ہویا سی تو بابا جی نے اشارہ کیتا بھائی کیرتن کرن والے اتنے کپڑے تان دو تان دیتے تے بابا جی نے راگی سنگھ نو کہا اے تو کہاں پڑھو کہڑیاں آپاں بھی پڑھ لئیے

بولے دھار بارش شروع ہو گئی. بابا جی برادر لگا کے اڑول بیٹھے ہیں, آسے پاسے پانی پانی ہو گیا, پر سنگت بھی جڑی ہے. تو رائے بہادر نرائن سنگھ جی راوا سوامی خیال دے سن کون بیٹھے سن, بابا جی دے سنگی سردار ہرچند سنگھ جی کمشنر صاحب رائے بہادر نرائن سنگھ نے کہا ہرچند سیا اے رب بیٹھا ہے, آخو سری بھائی اے رب بیٹھا ہے, اے رب بیٹھا ہے. کیوں جیڑا رب دی رجا چ آ گیا وہ رب ہے, آخو سری واہ اے رب بیٹھا. پیاری ساز سنگت بارش ہوئی کھڑو گئی, سمے سر کیرتن دی سماپتی ہوئی, بابا جی ویلے اٹھے سارے بستر پانی دے نال چوبا چوبا اندر چلے گئے. سنگت اپنے اپنے گھراں نوں بابا جی نے بلایا, ہرچند سنگھ نے کمشنر صاحب اندر گئے, بابا جی نالے ٹہل دے نالے مسکراندے ہیں, تے نالے کیا ہرچند سیا جی پادشاہ. بابا جی کہن لگے اج سہرے اندر نے اپنا پورا زور لایا ہے بھی انہاں نوں گرو نانک دے چرنا تو توڑیے, آخو سری بھائی اندر نے اج پورا زور لگایا ہے. تے بابا جی کہن لگے ہرچند سیا جنہاں دا من گرو نانک نال جڑ گیا ہے اے اندر کی کر سکدا ہے, آخو سری بھائی جنہاں دا من گرو نانک نال جڑ گیا اندر نہیں توڑ سکدا. تو سچ مچ اج تہاڈا وی من گرو نانک نال جڑیا ہے, خوشی ہوئی جو اس رات دے سمے بارش ہو رہی ہے تو آپ ایتھے آ کے جڑے ہو پیاری ساز سنگت تے گرو نانک دی یاد وچ, تے اج پورنماشی دا سماگم, اج درشن کیتے ہیں پورنماشی دا, نام لینے آ من نانک سر چلا جاندا ہے, خوشی ہوئی اج جتھے بےنت سنگت جڑیاں بےنت وڈی پورنماشی بےنت سنگت دوروں دوروں دلی ڈیرا دون ہور دوروں دوروں سنگت امرتسر تو پہنچی تے میرے تن گرو نانک دی یاد جڑی. تو آو پیاری ساز سنگت داس اوتھے تا نہیں پہنچ سکتا, اتوں تو آ گیا مالک دے حکم انسار, پر اج ایتھے درشن کر کے بھی نانک صاحب دے درشن ہو گیا, آخو سری بھائی تسی سارے جڑے ہو تن ہو آپ, پر اے تنتا یوگ سانو کس نے بنایا ہے, پیار نال آخو تن گرو جگت جلندے نو ٹھنڈ پان والے میرے بابے نے اج مہر کر کے تانو بھائی اپنے چرنا نال جڑے ہو, تہاڈا جڑنا سفر جتنا سما جڑے مبارک ہے تہاڈا جڑنا, پن ود گئے گرو دیاں میرا پراپت کر کے اپنا جیون سفلا کیتا ہے. تو آؤ پیاری ساز سنگت ہن کیرتن دی سماپتی کردا ہاں. رائے بلار تے گرو تٹھا ہے درشن ہوئے پھر پیار چاہ کے پڑھدا ہے کی ہاں کیا سراہی کرم جنت وڈی تیری وڈیا, داتا بھی وڈا اودیاں وڈیائیاں بھی وڈی. تو آؤ پیاری ساز سنگت ہن ہن گرو پیارے سردار کرتار سنگھ جی سربت پروار جنہاں نوں بھائی بابا جی مہاپرشاں دی سنگت ہوئی تے ملیا کی گرو نانک دا پیار, آخو سری بھائی او آپ تسی تک ہی رہے گرو نانک دی سیوا گرو نانک دا ستکار اے مہاپرشاں دی سنگت ہے. جتھے گرو دی سیوا ہے بھائی اوتھے کسے چیز دی کمی, تو اے میر ہے گرو دی. پیاری ساز سنگت کس طرح من پیارے جڑے ہے اور اتھے کوئی سوارتھ نہیں ہے, نرال گرو نانک دا پیار گرو نانک نال جڑنا, آپ جڑے ہیں تے اج انہاں دے ادم دے صدقے آپا سارے جڑے بیٹھے ہیں, آخو سری واہ. ارداس کریے داتا جی اسی طرح سدا واسطے جڑو سدا واسطے جوڑی رکھو, پھل ڈالی نال لگا سونا لگتا ہے, کوڑا اگ وچ پیا ہویا چمکیلا ہے ایدے اندر روشنی ہے, پانی ندی وچ نرمل ہے. اسی طرح اے من بھائی گرو نال بانی نال سمرن نال مہاپرشاں دے بچنا نال جڑے ہوئے نرمل ہے, آخو سری واہ. جی جڑے رہاں گے
ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾ, ਗੁਰੂ ਅੰਗ ਸਿੰਘ ਵਸੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਫਿਰ ਜੀਵਨ ਸਫਲ, ਫਿਰ ਸਾਡਾ ਲੋਕ ਸੁਖੀ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਸ਼ਬਦ ਦੀ ਅਖੀਰਲੀ ਤੁਕ ਪੜ ਕੇ ਸਮਾਪਤੀ ਕਰਦਾ ਹਾਂ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਉਹਨਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਮਾਸ਼ੀ ਦਾ ਬਾਬਿਆਂ ਦੇ ਛਾੜ ਤੇ ਜਾਈਦਾ ਹੈ, ਪੂਰਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਬਈ ਆਇਆ ਕਰ, ਸੱਤ ਬਚਨ ਗਰੀਬ ਨਾ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਮਾਸ਼ੀ ਆਈ, ਪੋਹ ਦਾ ਮਹੀਨਾ, ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ। ਉਹ ਪੂਰਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ, ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ, ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ, ਬੜੀ ਠੰਡ। ਬਾਬਾ ਜੀ ਸੱਸੇ ਜੀ ਮਹਾਰਾਜ ਬਚਨ ਹੋਏ, ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ, ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ, ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵਿਚ ਤੁਰਦੇ ਜਿਸ ਵੇਲੇ ਉੱਥੇ ਆਏ, ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ। ਤੋ ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਹਨਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਤੋ ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਜਿਦ ਵਿਚ ਆ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ, ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਭਰ ਕੇ ਆਏ ਤਪਸਵੀ, ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਏ, ਆਖੋ ਸ੍ਰੀ ਵਾਹਿਗੁਰੂ, ਸਾਰੇ ਮਹੀਨੇ ਦਾ। ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਹੁੰਦੀਆਂ, ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਰਹਿ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤੋ ਮੇਰੀ ਅਰਦਾਸ, ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁੱਕ ਹੈ ਉਹ ਮਿਲ ਕੇ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ, ਹੇ ਧੰਨ ਗੁਰੂ ਨਾਨਕ ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾਂ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ। ਗੁਰਮੁਖ ਪਰਿਵਾਰ, ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ, ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ, ਨਿਮਰਤਾ ਸੇਵਾ ਗਰੀਬੀ ਇਹ ਸਾਰੀਆਂ ਦਾਤਾਂ। ਪਿਆਰੀ ਸਾਧ ਸੰਗਤ, ਮੇਰਾ ਧੰਨ ਗੁਰੂ ਨਾਨਕ ਬਖਸ਼ੇ, ਗਰੀਬੀ ਕਿਹੜੀ ਗਰੀਬੀ, ਇਹ ਨੀ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ, ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਾਂ ਤਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਸੇਵਾ ਕਰਕੇ ਸਭ ਕੁਝ ਕਰਕੇ ਭਾਈ ਕਿਸੇ ਵੇਲੇ ਹਉਮੈ ਟਪੜਾ ਮਾਰ ਜਾਂਦੀ ਹੈ, ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਹ ਹੁਣ ਸ਼ਬਦ ਦੀ ਅਖੀਰਲੀ ਤੋਂ ਪੜ੍ਹ ਕੇ ਸਮਾਪਤ ਲੈ ਲਓ, ਸਮਝੀ ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

0: ਪਿਆ ਕੁਦਰਤ ਮਾਨ ਅਮਾਨ ਕੁਦਰਤ ਪੌਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਗੁਰਵਿੰਦਰ ਵੇਖੈ ਵਰਤੇ ਤਾ ਕੋ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮਣ ਪੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗਰ ਸੰਗਲ ਖਦ ਚਲਾਇਆ ਅੱਗੇ ਕਰਣੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਹਾਉ ਨ ਹੋਵੇ ਪੌਦਈ

0: ਭੈਵਤ ਪਵਨ ਵੈਸਤਮਾਉ ਭੈਵ ਚਲ ਅਲਗ ਤਰੀਆ ਭੈਵ ਚਕਨ ਕੱਢਿਆ ਵੇਗਾਰ ਭੈਵ ਚ ਧਰਤੀ ਦੱਬੀ ਬਹਾਰ ਭੈਵ ਚ ਇਨਫਿਨਿਟ ਦਰਬਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਚ ਸੂਰਜ ਭੈਵ ਚੰਦ ਕੋ ਕਰੋੜੀ ਚਲਤਨਾਨ ਭੈਵ ਸਿੱਧ ਸਰੂਪ ਸਿੱਧ ਸੁਰਨਾਥ ਭੈਵ ਅਡਾੜੀ ਆਕਾਸ ਭੈਵੇ ਜੋਦਮਾ ਬਲ ਸੂਰ ਭੈਵ ਚ ਆਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਲੇਖ ਨਾਨਕ ਨਿਰਪੋ ਨੰਕਾਰ ਸਚੇ ਕੁਮਹਲਾ ਪਹਿਲਾ
1: ਨਾਨਕ ਨਿਰਪੋ ਨੰਕਾਰ ਫੁਰ ਕੇ ਤੇਰਾ ਮਰਵਾਲ ਕੇ ਤੀਆ ਕਰਨ ਕਹਾਣੀਆਂ ਕੇ ਤੇ ਬੇਦੀ ਕਾਰ ਕੇ ਤੇ ਨੱਚਾ ਮੰਗ ਤੇ ਕੇ ਮੁੜ ਪੋਰੇ ਤਾਲ ਬਾਜਾਰੀ ਬਾਜਾਰ ਮੈਕੜੇ ਬਾਜਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕੀਆਂ ਕੇ ਮੁੰਦੜੇ

ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ ਅਜਮੇਰ ਸ਼ਰੀਫ। ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ, ਧਰੂ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿੱਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਕਾਇਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ ਦਾ। ਮਾਂ ਨੇ ਸੱਦ ਮਾਰੀ, ਪਿੱਛੇ ਰਾਤ ਨਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰੇ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾਂ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ ਸੁਬਾ ਨਮਾਜ਼ ਬਿਗਾੜ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਫਿਰ ਵੀ ਨਾ ਜਾਗਿਆ। ਫਰੀਦ ਕਹਿਣ ਲੱਗਾ ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦੇਗਾ, ਤੂੰ ਜੋ ਮੰਗੇ। ਕਹਿਣ ਲੱਗਾ ਮੈਨੂੰ ਗੁੜ ਚਾਹੀਦਾ, ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਤੇ ਖੇਡ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦੇਗਾ ਮੇਰਾ ਅੱਲਾ ਤਾਲਾ, ਨਮਾਜ਼ ਪੜਿਆ ਕਰ ਔਰ ਦੇਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸਵੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿੱਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉਂ ਤਿਉਂ ਮਾਂ, ਸ਼ੁਕਰਾ ਮੇਰੀ ਕੁੱਖ ਹਰੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਫਰੀਦ ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਚੱਲ ਫਰੀਦ ਹੁਣ ਕਾਰੋਬਾਰ ਵਿੱਚ ਚਲੀ, ਮਲਕੜੀ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣ। ਫਰੀਦ ਨੇ ਕਹਿਣਾ ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ, ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ। ਐਸੀ ਆਦਤ ਪਾਈ, ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ। ਮਾਂ ਨੇ ਕਿਹਾ ਪੁੱਤਰ ਮੈਂ ਦੂਸਰੇ ਪਿੰਡ ਚੱਲੀ ਆ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ, ਸਤਿਬਚਨ ਮਾਤਾ ਜੀ। ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ, ਅੱਜ ਮਾਂ ਵੀ ਫਜ਼ਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦੇਵੇ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਫਿਰ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ, ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ, ਐਡਾ ਵੱਡਾ ਗੁੜ ਖਾਧਾ ਤੇ ਸਹੀ, ਔਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ। ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ, ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ ਇੱਥੇ ਮੰਜ਼ਲ ਨਹੀਂ ਬੇਟਾ, ਹਾਲੀ ਤੇਰਾ ਜਪਣਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ, ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ। 22 ਸਾਲ ਫਿਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ, ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ, ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ, 7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ, ਦਰਵਾਜ਼ਾ ਖੜਕਾਇਆ, ਮਾਂ
ਹੁਣ ਭਾਈ ਮੈਂ ਪੁੱਤਰ ਤੇਰਾ ਫਰੀਦ ਜਪ ਕੇ ਆਇਆ। ਹਾਂ ਬਾਜੀ, ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ। ਜਦੋਂ ਵੇਖਿਆ ਤੇ ਸਾਰੇ ਕਿ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ, ਕੱਪੜੇ ਫਟੇ ਹੋਏ, ਮਾਂ ਨੇ ਚੁੰਮਿਆ, ਨਵਾਇਆ, ਪ੍ਰਸ਼ਾਦ ਛਕਾਇਆ, ਮਾਂ ਦੀ ਮਮਤਾ। ਫਰੀਦ ਕਿੰਨਾ ਕੁ ਜਪਿਆ ਜੀ? ਬਹੁਤ ਜਪਿਆ, ਆਪਦੀ ਕਿਰਪਾ। ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ? ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ, ਫਲ ਖਾਂਦਾ ਸੀ। ਮਾਂ ਕਹਿਣ ਲੱਗੀ ਤੂੰ ਪਾਸ ਨਹੀਂ ਆ ਲਿਆ, ਹੋਰ ਕੁਝ ਸਮਾਂ ਬਤਾ। 12 ਸਾਲ ਫੇਰ ਜਪਿਆ, ਫੇਰ ਆਇਆ। ਮਾਂ ਜੀ ਹੁਣ ਦੇਖੋ, ਕਹਿਣ ਲੱਗੇ ਹਾਲੇ ਵੀ ਤੂੰ ਫੇਲ। ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ, ਕਾਗਾ ਕਰਨ ਟੰਡੋਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋਈਓ ਫਿਰ ਦੇਖਣ ਕੀ ਆਸ, ਖਾਗਾ ਚੂੰਡਣਾ ਪਿੰਜਰਾ ਬਸੇ ਤੋਂ ਡਰ ਜਾਏ, ਜਿਸ ਪਿੰਜਰੇ ਮੇਰਾ ਸ਼ੋ ਬਸੇ ਮਾਸ ਤਿੱਦੂ ਖਾਏ। ਜਦੋਂ ਫਿਰ ਇੰਨੀਆਂ

ਇਹ ਖਾਲਸਾ ਨਾਮ ਦਿੱਤਾ, ਪਰ ਨਾਲ ਕੁਝ ਗੱਲਾਂ ਵੀ ਕਹੀਆਂ। ਖਾਲਸਾ ਕੌਣ ਹੈ? ਖਾਲਸੇ ਵਿਚ ਕੀ ਖਾਸੀਅਤ ਹੋਣੀ ਚਾਹੀਦੀ ਹੈ? ਜੇ ਇਹ ਖਾਲਸੇ ਵਿਚ ਸਾਰੀਆਂ ਗੱਲਾਂ ਨੇ

ਉਹਨਾਂ ਦੀਆਂ ਜਾਤਾਂ ਖਤਮ ਕਰਕੇ ਨਵਾਂ ਨਾਮ ਦਿੱਤਾ ਸਿੰਘ ਖਾਲਸਾ ਤੇ ਨਾਲੇ ਹਦਾਇਤ ਕੀਤੀ ਕਿ ਖਾਲਸਾ ਕੌਣ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਕਿਹਾ ਤੇ ਖਾਲਸੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਸਤਿਗੁਰਾਂ ਨੇ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ।

ਪ੍ਰਧਾਨਗੀ ਦਿੱਤੀ। ਇਹਦੇ ਇਹੋ ਕਾਰਨ ਹੈ ਕਿ ਇਹ ਜਾਤ ਪਾਤ ਊਚ ਨੀਚ ਪਰਮਾ ਵਹਿਮਾਂ ਤੋਂ ਉੱਤੇ ਹੈ। ਕੋਈ ਵੀ ਇਨਸਾਨ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਦਾ ਉਹ ਅੰਮ੍ਰਿਤ ਛੱਕ ਕੇ ਸਿੰਘ ਸੱਜ ਸਕਦਾ, ਰਹਿਤਾਂ ਵਿੱਚ ਪੂਰਾ ਰਹਿ ਕੇ ਉਹ ਖਾਲਸਾ ਸੱਜ ਸਕਦਾ। ਤੋ ਖਾਲਸੇ ਦੇ ਗੁਣ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਬਿਆਨ

ਜਿਹੜਾ ਲੜਾਈ ਦੇ ਮੈਦਾਨ ਵਿਚ ਪਿੱਠ ਨਾ ਦਿਖਾਵੇ, ਛਾਤੀ ਤੇ ਜ਼ਖਮ ਸਹੇ, ਸ਼ਸਤਰ ਸਹੇ, ਧਰਮ ਵਾਸਤੇ ਜਦ ਲੜ ਰਿਹਾ ਹੋਵੇ ਤੇ ਪਿੱਠ ਨਾ ਦਿਖਾਵੇ।

ਹਰੀ ਅਸ ਹਰੀ ਦਾ ਜਸ ਸੁਣਦੇ ਆ ਗੱਲਾਂ ਬਾਤਾਂ ਕਰੇ ਜਿਹੜਾ ਨਿਰਧਨ ਗਰੀਬ ਨੂੰ ਦੇਖ ਕੇ ਪਰਾਂ ਨਿਕਲ ਜਾਵੇ ਕਿਸੇ ਗਰੀਬ ਨੂੰ ਕੋਲ ਨਾ ਬਿਠਾਵੇ। ਸਾਹਿਬ ਜੀ ਕਹਿੰਦੇ ਨੇ ਸੋ ਤਨਖਾਈਆ ਮੂਲ ਕਹਾ। ਸੰਗਤ ਵਿਚ ਜਾ ਕੇ ਜਿਹੜਾ ਬੁਰੀ ਨਿਗਾਹ ਔਰ ਚਿੱਤ ਵਿਚ ਬੁਰਾਈ ਰੱਖੇ, ਕੀਰਤਨ ਸੁਣਦੇ ਆ ਜਿਹੜਾ ਗੱਲਾਂ ਬਾਤਾਂ ਕਰੇ, ਨਿਰਧਨ ਨੂੰ ਜਿਹੜਾ ਆਸਰਾ ਨਾ ਦੇਵੇ। ਸਾਹਿਬ ਜੀ ਕਹਿੰਦੇ ਨੇ

ਜਿਹੜੀਆਂ ਧੀਆਂ ਭੈਣਾਂ ਮਾਵਾਂ ਭੈਣਾਂ ਸੰਗਤ ਵਿੱਚ ਆਣ ਤੇ ਜਿਹੜਾ ਉਹਨਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖੇਗਾ, ਸਾਹਿਬ ਜੀ ਕਹਿੰਦੇ ਨੇ ਉਹ ਸਿੱਖ ਕਿਵੇਂ ਹੋ ਸਕਦਾ, ਉਹ ਤੇ ਅਪਰਾਧੀ ਹੈ। ਤੇ ਇਹ ਵੀ ਕਿਹਾ ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ। ਜਿਹੜਾ ਸਿੱਖ ਹੋ ਕੇ ਕ੍ਰੋਧੀ ਹੋਵੇ ਉਹਦੇ ਘਰ ਤੇ ਕੰਨਿਆ ਦਾ ਰਿਸ਼ਤਾ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਹੜਾ ਸਿੱਖ ਹੈ ਖਾਲਸਾ ਹੈ ਉਹ ਤੇ ਵਿਕਾਰਾਂ ਤੋਂ ਉੱਤੇ ਹੈ, ਤੇ ਜਿਹਦੇ ਵਿੱਚ ਵਿਕਾਰ ਨੇ ਉਹ ਨਾ ਸਿੱਖ ਹੋ ਸਕਦਾ।

ਰਣਜੀਤ ਸਿੰਘ ਦਾ ਰਾਜ ਪੰਜਾਬ ਚ ਹੋਇਆ ਉਸ ਸਮੇਂ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਇਹਨਾਂ ਨੇ

ਰਾਹ ਖੈਬਰ ਤੇ ਕੈਸਰੀ ਨਿਸ਼ਾਨ ਝੁਲਾਇਆ। ਇਹ ਕੈਸਰੀ ਨਿਸ਼ਾਨ ਝੁਲਾਣਾ ਸੀ, ਇਹਦੇ ਸਦਕਾ ਹਿੰਦੁਸਤਾਨ ਨੂੰ ਦੁਬਾਰਾ ਇਸ ਰਸਤੇ ਤੋਂ ਕੋਈ ਲੁੱਟ ਨਾ ਸਕਿਆ, ਕਿਉਂਕਿ ਜਿਹੜੇ ਇਤਿਹਾਸ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਹਿੰਦੁਸਤਾਨ ਨੂੰ ਜਦੋਂ ਵੀ ਲੁੱਟਿਆ ਗਿਆ ਦਰਾ ਖੈਬਰ ਦੇ ਪਾਸੋਂ ਆ ਕੇ ਹੀ ਲੁੱਟਿਆ ਗਿਆ। ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਤੈਮੂਰ ਲੰਗ ਸੀ ਜਾਂ ਕੋਈ ਹੋਰ, ਜਿਸ ਵੇਲੇ ਹਰੀ ਸਿੰਘ ਜੀ ਨੇ ਦਰਾ ਖੈਬਰ ਕਬਜ਼ਾ ਕੀਤਾ ਉਸ ਵੇਲੇ ਦੀ ਗੱਲ

ਇਹਦੇ ਕੋਲ ਕਟਾਰ ਹੈ। ਤਾਂ ਪਹਿਲਾ ਸਿੰਘ ਕਹਿਣ ਲੱਗਾ, ਫਿਰ ਕੀ ਹੋ ਗਿਆ, ਸਿੱਖ ਦੇ ਘਰ ਦੁਸ਼ਮਣ ਹਥਿਆਰ ਲੈ ਕੇ ਆਵੇ ਤਾਂ ਵੀ ਜੀ ਆਇਆ ਨੂੰ, ਜਾ ਬਾਨੋ ਅੰਦਰ ਲੰਘ ਜਾ। ਤੰਬੂ ਵਿਚ ਬਾਨੋ ਦਾਖਲ ਹੋਈ, ਜਾਂਦੇ ਆਖਿਆ ਸਰਦਾਰ ਜੀ ਸਤਿ ਸ੍ਰੀ ਅਕਾਲ। ਹਰੀ ਸਿੰਘ ਜੀ ਕਹਿਣ ਲੱਗੇ, ਆ ਬਾਨੋ ਸਤਿ ਸ੍ਰੀ ਅਕਾਲ। ਬਾਨੋ ਕਹਿਣ ਲੱਗੀ, ਮੈਂ ਕੁਝ ਪੁੱਛਣਾ। ਪਹਿਲੀ ਗੱਲ, ਤੁਸਾਂ ਦਰਾ ਖੈਬਰ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਕਹਿਣ ਲੱਗੇ, ਬਾਨੋ ਆਪਣੇ ਘਰ ਦੀ ਰੱਖਿਆ ਕਰਨ ਦਾ ਹੱਕ ਇਨਸਾਨ ਨੂੰ ਹੈ ਜਾਂ ਨਹੀਂ? ਬਾਨੋ ਕਹਿਣ ਲੱਗੀ, ਹੈ। ਤੇ ਹਰੀ ਸਿੰਘ ਜੀ ਕਹਿਣ ਲੱਗੇ, ਇਹ ਸਾਡਾ ਘਰ ਹੈ, ਪੰਜਾਬ ਹਿੰਦੁਸਤਾਨ। ਹਿੰਦੁਸਤਾਨ ਤੇ ਜਿੰਨੇ ਵੀ ਹਮਲੇ ਹੋਏ ਨੇ ਇਸੇ ਰਸਤੇ ਤੋਂ ਹੋਏ ਨੇ, ਤੇ ਅੱਜ ਅਸਾਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਇਸ ਵਾਸਤੇ ਝੁਲਾਇਆ ਹੈ ਕਿ ਇਸ ਰਸਤੇ ਆ ਕੇ ਕੋਈ ਦੁਬਾਰਾ ਹਿੰਦੁਸਤਾਨ ਨੂੰ, ਪੰਜਾਬ ਨੂੰ ਲੁੱਟ ਨਾ ਸਕੇ। ਇਹ ਤਾਂ ਕੋਈ ਮਾੜਾ ਕੰਮ ਨਹੀਂ। ਬਾਨੋ ਕਹਿਣ ਲੱਗੀ, ਫਿਰ ਇਹ ਦੱਸੋ, ਤੁਸੀਂ ਹਾਰਦੇ ਨੇ, ਜਿੱਤਦੇ ਜਾਂਦੇ ਹੋ, ਇਹਦਾ ਕੀ ਕਾਰਨ ਹੈ? ਹਰੀ ਸਿੰਘ ਕਹਿਣ ਲੱਗੇ, ਬਾਨੋ ਇਸ ਵਾਸਤੇ ਕਿਉਂਕਿ ਅਸੀਂ ਆਪਣੇ ਵਾਸਤੇ ਨਹੀਂ ਲੜਦੇ, ਦੁਨੀਆਂ ਵਾਸਤੇ ਲੜਦੇ ਹਾਂ। ਪੱਲੇ ਸੱਚ ਹੈ, ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੈ, ਇਸ ਵਾਸਤੇ ਅਸੀਂ ਕਦੀ ਹਾਰਦੇ ਨਹੀਂ। ਗੱਲਾਂ ਤੇ ਬੜੀਆਂ ਹੋਈਆਂ, ਅਖੀਰ ਬਾਨੂ ਤੇ ਐਸਾ ਅਸਰ ਹੋਇਆ, ਕਹਿਣ ਲੱਗੀ ਹਰੀ ਸਿੰਘ ਜੀ, ਮੇਰੀ ਇੱਛਾ ਹੈ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਹਰੀ ਸਿੰਘ ਨਲੂਏ ਵਰਗਾ ਹੋਵੇ। ਹਰੀ ਸਿੰਘ ਕਹਿਣ ਲੱਗੇ, ਬਾਨੂ ਸ਼ਕਲ ਕਿਹੋ ਜਿਹੀ ਵੀ ਹੋਵੇ, ਪੁੱਤਰ ਨੇਕ ਹੋਣਾ ਚਾਹੀਦਾ, ਧਰਮੀ ਹੋਣਾ ਚਾਹੀਦਾ,

ਬਾਨੋ ਦੇ ਸਿਰ ਤੇ ਜਦ ਪਾਇਆ ਤੇ ਹਰੀ ਸਿੰਘ ਜੀ ਹੁਣ ਆਪ ਅੱਗੇ ਹੋਏ, ਬਾਨੋ ਦੇ ਕੋਲ ਪਹੁੰਚੇ ਨੇ ਔਰ ਹੱਥ ਜੋੜ ਕੇ ਬਾਨੋ ਦੇ ਪੈਰਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਨੋ ਤੈਨੂੰ ਹਰੀ ਸਿੰਘ ਨਲਵੇ ਵਰਗਾ ਪੁੱਤਰ ਚਾਹੀਦਾ ਸੀ, ਲੈ ਫਿਰ ਅੱਜ ਤੂੰ ਹਰੀ ਸਿੰਘ ਨਲਵਾ ਤੇਰਾ ਪੁੱਤਰ ਹੋਇਆ ਤੇ ਤੂੰ ਹਰੀ ਸਿੰਘ ਨਲਵੇ ਦੀ ਧਰਮ ਦੀ ਮਾਂ ਹੈ। ਜਦ ਇਹ ਕਿਹਾ ਤੇ ਬਾਨੋ ਜਾਰ ਜਾਰ ਰੋਣ ਲੱਗ ਪਈ, ਆਸੂ ਨਹੀਂ ਰੁਕਦੇ, ਪੈਰਾਂ ਤੇ ਸਿਰ ਰੱਖਿਆ ਹਰੀ ਸਿੰਘ ਨਲੂਏ ਨੇ ਤੇ ਕਹਿ ਰਿਹਾ, ਬਾਨੋ ਤੂੰ ਮੇਰੀ ਮਾਂ ਹੈ, ਲੈ ਹਰੀ ਸਿੰਘ ਹੁਣ ਤੇਰਾ ਪੁੱਤਰ। ਤੇ ਬਾਨੋ ਜਿਹਦਾ ਰੋਣਾ ਨਹੀਂ ਰੁਕ ਰਿਹਾ, ਮੋਢਿਆਂ ਤੋਂ ਫੜ ਕੇ ਹਰੀ ਸਿੰਘ ਨੂੰ ਉਠਾਇਆ ਤੇ ਰੋਂਦੀ ਹੋਈ ਕਹਿਣ ਲੱਗੀ, ਹਰੀ ਸਿੰਘ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹੋਣ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ। ਮੈਂ ਸਿੱਖ ਨਹੀਂ ਪਰ ਅੱਜ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਕਿ ਮੇਰਾ ਪੁੱਤਰ ਹਰੀ ਸਿੰਘ ਨਲੂਆ ਹੈ। ਧੰਨ ਹੈ ਹਰੀ ਸਿੰਘ ਤੂੰ, ਧੰਨ ਤੇਰਾ ਗੁਰੂ, ਧੰਨ ਉਹਦੀ ਸਿੱਖਿਆ। ਕਹਿੰਦੀ ਹੋਈ ਇਹ ਬਾਨੋ ਭਰੇ ਹੋਏ ਮਨ ਦੇ ਨਾਲ ਉਸ ਤੰਬੂ ਵਿੱਚ ਬਾਹਰ ਨਿਕਲ ਗਈ ਤੇ ਸੋਚਦੀ ਜਾ ਰਹੀ ਹੈ ਜੇ ਇਹ ਸਿੱਖ ਹੈ ਤੇ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇ। ਸਾਧ ਸੰਗਤ, ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀਆਂ ਰਹਿਤਾਂ ਦਿੱਤੀਆਂ ਨੇ ਸਾਨੂੰ ਇਸੇ ਵਾਸਤੇ, ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ, ਇਹੋ ਜਿਹਾ ਜੀਵਨ ਜੀ ਕਿ ਤੇਰੇ ਜੀਵਨ ਵੱਲ ਦੇਖ ਕੇ ਲੋਕ ਕਹਿਣ ਅਗਰ ਜੀਵਨ ਹੋਵੇ ਕਿਸੇ ਦਾ ਤਾਂ ਇਸ ਵਰਗਾ ਹੋਵੇ। ਤੇ ਜਿਹਦਾ ਜੀਵਨ ਉੱਚਾ ਨਹੀਂ ਉਹ ਧਰਮ ਵਿੱਚ ਪੱਕਾ ਨਹੀਂ, ਜਿਹਦਾ ਧਰਮ ਨਹੀਂ, ਜਿਹਦਾ ਕੋਈ ਦੀਨ ਅਮਾਨ ਨਹੀਂ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਉਹ ਦੇਸ਼ ਕੌਮ ਵਾਸਤੇ ਕਦੀ ਮਰ ਵੀ

ਅਤੇ ਸ਼ਰਾਬ ਵਗੈਰਾ ਜਿੰਨੇ ਵੀ ਨਸ਼ੇ ਨੇ ਇਹਨਾਂ ਤੋਂ ਦੂਰ ਰਹਿਣਾ ਹੈ। ਜਿਹੜਾ ਨਸ਼ੇ ਕਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਵੈਸੇ ਵੀ ਅੱਜ ਦੇ ਡਾਕਟਰ ਵੀ ਸਾਇੰਸਦਾਨ ਵੀ ਕਹਿੰਦੇ ਨੇ ਕਿ ਇਹ ਜਿਹੜਾ ਤਮਾਕੂ ਹੈ, ਇਹ ਜਿਹੜੇ ਨਸ਼ੇ ਨੇ, ਇਹ ਜਿਹੜੀ ਸ਼ਰਾਬ ਹੈ, ਇਹ ਸਰੀਰ ਨੂੰ ਖਤਮ ਕਰਦੇ ਨੇ। ਧਰਮ ਕੋਈ ਵੀ ਹੈ, ਸਾਰਿਆਂ ਦਾ ਮਕਸਦ ਇਹੋ ਹੀ ਹੈ ਕਿ ਇਨਸਾਨ ਦਾ ਜੀਵਨ ਉੱਚਾ ਹੋਵੇ, ਉਹ ਇਹੋ ਜਿਹਾ ਜੀਵਨ ਜੀਵੇ ਕਿ ਉਹਨੂੰ ਸਵਰਗ ਲੱਭਣ ਦੀ ਲੋੜ ਨਾ ਪਵੇ, ਇਹ ਦੁਨੀਆ ਹੀ ਸਵਰਗ ਬਣ ਜਾਵੇ। ਤੋ ਵਿਸਾਖੀ ਦਾ ਇਹ ਗੁਰਪੁਰਬ, ਜਿਸ ਦਿਨ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਇਸੇ ਵਾਸਤੇ ਸਾਜਿਆ ਸੀ ਕਿ ਜਾਤਾਂ ਪਾਤਾਂ ਊਚ ਨੀਚ ਖਤਮ ਹੋ ਜਾਏ ਔਰ ਅਣਖ ਵਾਲਾ ਜੀਵਨ